ਤੇ ਜੇ ਉਹਦੀ ਨੱਕ ਨਾ ਹੋਵੇ ਤੇ ਉਹ ਚੰਗਾ ਨਹੀਂ ਲੱਗਦਾ। ਪ੍ਰਣਵਤ ਨਾਮ ਦਿਓ ਨਾਕੇ ਬਿਨਾ ਨਾਸੋ ਹੈ ਪਤੀ ਸੁਲੱਖਣ। ਬੇਸ਼ੱਕ ਸਾਰੇ ਸ਼ਿੰਗਾਰ ਕੀਤੇ ਨੇ ਪਰ ਜੇ ਨੱਕ ਨਹੀਂ ਤੇ ਇਨਸਾਨ ਚੰਗਾ ਨਹੀਂ ਲੱਗਦਾ। ਇਸੇ ਵਾਸਤੇ ਭਗਤ ਜੀ ਨੇ ਕਿਹਾ ਤੇਰੇ ਕੋਲ ਸਾਰੇ ਸੁੱਖ ਨੇ, ਮਾਇਆ ਵੀ ਬਹੁਤ ਹੈ, ਰਹਿਣ ਵਾਸਤੇ ਘਰ ਵੀ ਹੈ, ਦੁਨੀਆਂ ਦਾ ਹਰ ਸੁੱਖ ਹੈ, ਪਰ ਜੇ ਤੇਰੇ ਕੋਲ ਪਰਮੇਸ਼ਵਰ ਦਾ ਨਾਮ ਨਹੀਂ ਤੇ ਸਮਝ ਜਿਸ

ਤੁਹਾਨੂੰ ਕਿੰਨਾ ਸੋਨਾ ਦਿਆਂ, ਦੂਸਰਿਆਂ ਨੂੰ ਕਿ ਥੋੜਾ ਸੋਨਾ ਦਿੱਤਾ ਹੈ ਤੁਹਾਨੂੰ ਮੈਂ ਜ਼ਿਆਦਾ ਸੋਨਾ ਦਿਆਂਗਾ। ਕਿਉਂਕਿ ਸੇਠ ਦੇ ਮਨ ਵਿੱਚ ਹੰਕਾਰ ਹੈ, ਇਸ ਗੱਲ ਦਾ ਮਾਣ ਹੈ ਕਿ ਮੈਂ ਬੜਾ ਵੱਡਾ ਦਾਨੀ ਹਾਂ। ਕਹਿਣ ਲੱਗਾ ਨਾਮਦੇਵ, ਦੱਸੋ ਤੁਹਾਨੂੰ ਕਿੰਨਾ ਸੋਨਾ ਦਿਆਂ। ਨਾਮਦੇਵ ਜੀ ਮੁਸਕਰਾ ਪਏ ਤੇ ਸਮਝ ਗਏ ਇਹਦੇ ਮਨ ਵਿੱਚ ਹੰਕਾਰ।

ਉੱਤੇ ਨਹੀਂ ਉੱਠ ਰਿਹਾ। ਇੱਕ ਤੋਲਾ, ਦੋ ਤੋਲੇ, ਪੰਜ ਤੋਲੇ, ਦਸ ਤੋਲੇ ਕਰਦਿਆਂ ਕਰਦਿਆਂ ਜਿੰਨਾ ਵੀ ਸੋਨਾ ਸੀ ਉਸ ਤੱਕੜੀ ਵਿੱਚ ਪਾ ਦਿੱਤਾ, ਪਰ ਜਿਹੜੇ ਰਾਮ ਦੇ ਅੱਖਰ

ਆਪਣਾ ਗਰਭ ਵੀ ਉਹ ਦਾਨ ਕਰ ਦੇਵੇ। ਪਰ ਭਗਤ ਜੀ ਕਹਿੰਦੇ ਨੇ ਕੋਈ ਬਨਾਸ ਤਪ ਕਰੇ ਤੀਰਥ ਤੇ ਮਰੇ ਹਵਨ ਕੁੰਡ ਵਿੱਚ ਆਪਣੇ ਆਪ ਨੂੰ ਸਾੜ ਦੇਵੇ, ਅਸਮੇਧ ਯੱਗ ਕਰੇ, ਸੋਨਾ ਤੇ ਗਰਭ ਦਾਨ ਕਰੇ।

ਜਦੋਂ ਅਰਜੁਨ ਦੇ ਨਾਲ ਯੁੱਧ ਕੀਤਾ ਤਾਂ ਝੋਟੇ ਦੇ ਰੂਪ ਵਿੱਚ ਭੱਜ ਕੇ ਉਸ ਜਗ੍ਹਾ ਆਏ ਅਰਜੁਨ ਤੋਂ ਹਾਰ ਕੇ ਔਰ ਸਾਹਮਣੇ ਪਹਾੜ ਸੀ ਸ਼ਿਵਜੀ ਭਗਵਾਨ ਝੋਟੇ ਦੇ ਰੂਪ ਵਿੱਚ ਜਿਸ ਨੂੰ ਹਿੰਦੀ ਵਿੱਚ ਸਾਂਢ ਕਹਿੰਦੇ ਨੇ ਉਹਦੇ ਰੂਪ ਵਿੱਚ ਭੱਜੇ ਆਏ ਤੇ ਉਹ ਜਿਹੜਾ ਪਹਾੜ ਸੀ

ਉਹਦੇ ਨਾਮ ਕਰਕੇ ਨੇ। ਇਹ ਦਾਨ ਪੁੰਨ ਉਹਦੇ ਨਾਮ ਕਰਕੇ ਹੈ, ਫਿਰ ਨਾਮ ਦੇ ਬਰਾਬਰ ਕੋਈ ਕਿਸ ਤਰ੍ਹਾਂ ਹੋ ਸਕਦਾ। ਇਸ ਵਾਸਤੇ ਕਿਹਾ ਹੈ ਭਾਈ, ਉਸ ਪਰਮੇਸ਼ਵਰ ਦਾ ਨਾਮ ਜਪ, ਉਹਦਾ ਸਿਮਰਨ।

ਮਹਾਨ ਦੇਵ ਬਦਲਾਉਣ ਦੇ। ਮੈਂ ਤੇ ਕਰਮਈਆ ਦਾ ਨਾਮ ਜਪਦਾ ਤੇ ਉਹਦੇ ਬਦਲੇ ਸਾਰੇ ਦੇਵੀ ਦੇਵਤੇ ਛੱਡ ਦਿੱਤੇ ਨੇ। ਇਸ ਕਰਕੇ ਐ ਭਾਈ, ਜਿਸ ਅਕਾਲ ਪੁਰਖ ਨੇ

0: ਜੇ ਮਨ ਟਿਕ ਜਾਵੇ। 6 ਬਚਨ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਦੀ ਝੋਲੀ ਚ ਪਾਏ। ਉਹਨਾਂ ਚੋਂ 3 ਬਚਨਾਂ ਤੇ ਵਿਚਾਰ ਸਤਿਗੁਰੂ ਨੇ ਪਿਛਲੇ 2 ਦੀਵਾਨਾਂ ਵਿੱਚ ਸੇਵਾ ਲੈ ਲਈ ਹੈ। ਖਾਸ ਕਰਕੇ ਇਸ ਵੇਲੇ ਜੋ ਸਮਾਂ ਜਾ ਰਿਹਾ, ਕਾਫੀ ਐਸੀ ਗਿਣਤੀ ਦੇ ਪ੍ਰੇਮੀ ਬੈਠੇ ਹੋਣਗੇ ਜਿਨ੍ਹਾਂ ਨੂੰ ਇਸ ਬਚਨ ਦਾ ਵੀ ਗਿਆਨ ਲੋੜ ਹੈ। ਗੁਰੂ ਨਾਨਕ ਬਾਬਾ ਜੀ ਨੇ ਭਾਈ ਫਿਰਨੇ ਤੇ ਰੋਧ ਨੂੰ 4 ਬਚਨ ਝੋਲੀ ਚ ਪਾਇਆ। ਕਿਸੇ ਤੋਂ ਮੰਗਣ ਤੋਂ ਲੱਜਾ ਕਰਨੀ ਤੇ ਦੇ ਕੇ ਖੁਸ਼ ਹੋਣਾ, ਸਾਰੇ ਚਾਤੀ ਪਾਇਓ। ਕਿਸੇ ਤੋਂ ਮੰਗਣ ਚ ਲੱਜਾ ਕਰਨੀ ਦੇ ਕੇ ਖੁਸ਼ ਹੋਣਾ, ਮੈਂ ਕਹਿੰਦਾ ਅੱਜ ਇਸ ਬਚਨ ਦੀ ਬੜੀ ਲੋੜ ਹੈ। ਕਿਉਂਕਿ ਇਹ ਟਾਈਮ ਜਿਹੜਾ ਜਾ ਰਿਹਾ, ਹਰ ਬੰਦਾ ਆਪਣੀ ਚੱਦਰ ਤੋਂ ਵੱਧ ਪੈਰ ਪਸਾਰਦਾ। ਕਾਰ ਦੀ ਸਮਰੱਥਾ ਨਹੀਂ ਤਾਂ ਵੀ ਕਹਿੰਦਾ ਲੈ ਲਵਾਂ, ਕਿਸ਼ਤਾਂ ਤੇ ਮਿਲਦੀ ਪਈ। ਫਲਾਣੀ ਚੀਜ਼ ਲੋੜ ਨਹੀਂ ਤਾਂ ਵੀ ਕਹਿੰਦਾ ਲੈ ਲਵਾਂ, ਦੂਜੇ ਨਾਲ ਬਰਾਬਰ ਦੀ ਗੱਲ ਨਹੀਂ ਬਣਦੀ। ਫਿਰ ਹੌਲੀ ਹੌਲੀ ਹੱਥ ਟਾਈਟ ਹੁੰਦਾ ਜਾਂਦਾ ਹੈ। ਪਰੇਸ਼ਾਨੀ ਬਣ ਗਈ, ਬਾਬੇ ਨੇ 4 ਬਚਨ ਝੋਲੀ ਚ ਪਾਇਆ ਕਿ ਕਿਸੇ ਤੋਂ ਵੀ ਮੰਗਣ ਤੋਂ ਪਹਿਲੇ ਲੱਜਾ ਰੱਖ, ਗੁਰੇਜ ਕਰ, ਸ਼ਰਮ ਰੱਖ। ਬਾਕੀ ਇੱਕ ਧਿਆਨ ਦੇਣਾ, ਮੰਗਣਾ 2 ਤਰ੍ਹਾਂ ਦਾ, ਇੱਕ ਗੁਰੂ ਲਈ ਮੰਗਣਾ, ਇੱਕ ਆਪਣੇ ਘਰ ਲਈ ਮੰਗਣਾ। ਗੱਲ ਕਿਹਾ ਕੋ ਸਤਨਾ, ਜਿਹੜਾ ਗੁਰੂ ਲਈ ਮੰਗਣਾ ਨਾ, ਉਹਦੇ ਧੱਕੇ ਨਾਲ ਮੰਗਣਾ ਮਨਾਈ, ਪ੍ਰੇਰਨਾ ਦੇ ਕੇ ਉਹ ਮਨਾਈ ਨਹੀਂ ਮੰਗਣਾ। ਕਿਉਂਕਿ ਜਿਵੇਂ ਬਾਬਾ ਸੇਵਾ ਸਿੰਘ ਜੀ ਦੀ ਤੁਸੀਂ ਸਾਫ਼ੀ ਸੁਣੀ ਹੈ, ਉਹ ਰਹੀ ਲੈ ਰਹੇ ਸੀ ਗੁਰੂ ਕੇ ਮਹਿਲ ਦੀ, ਰਕਸ਼ਿਆਂ ਵਾਲੇ ਚਲੇ ਗਏ, ਚੌਂਕ ਦੇ ਰਕਸ਼ੇ ਖੜੇ ਸੀ, ਉਹਨਾਂ ਨੂੰ ਕਹਿੰਦੇ ਲਿਆ ਵੀ ਤੁਸੀਂ ਵੀ ਸੇਵਾ ਕਰ, ਸੇਵਾ ਦੇ ਗੁਰੂ ਕੇ ਮਹਿਲ ਦੀ। ਇੱਕ ਰਕਸ਼ੇ ਵਾਲੇ ਨੇ 2 ਰੁਪਏ ਦਿੱਤੇ, ਇੱਕ ਨੇ ਰੁਪਈਆ, ਇੱਕ ਨੇ ਥੇਲੀ ਦਿੱਤੀ। ਸੇਵਾਦਾਰ ਨੇ ਕਿਹਾ ਬਾਬਾ ਜੀ ਕੋਈ ਦੁਕਾਨਦਾਰ 500 ਦਿੰਦਾ ਪਿਆ, ਕੋਈ 1000 ਦਿੰਦਾ ਪਿਆ, ਤੁਸੀਂ ਰੱਖਿਆ ਨੇ ਵੜ ਗਏ। ਆ ਚੰਗਾ ਲੱਗਦਾ ਜਿਹਨੇ ਤੇਲੀ ਰੱਖੀ ਤਲੀ ਪਈ ਕੋ ਸਤਨਾਮ। ਤੇ ਬਾਬਾ ਸੇਵਾ ਸਿੰਘ ਜੀ ਦਾ ਵਚਨ ਸੀ, ਕਹਿੰਦੇ ਆ ਰਕਸ਼ਿਆ ਵਾਲਾ ਤੇਲੀ ਨਹੀਂ ਦੇਗਾ, 2 ਰੁਪਏ ਨਹੀਂ ਕੋਈ ਦੇਗਾ, ਤੇ ਗੁਰੂ ਕੀ ਮਹਿਲ ਦੀ ਸੇਵਾ ਨਹੀਂ ਰੁਕ ਜਾਣੀ। ਅਸੀਂ ਤਾਂ ਇਹਨਾਂ ਕੋਲ ਇੰਜ ਲੈਣ ਲੱਗ ਪਏ ਹਾਂ ਕਿ ਸਾਡੇ ਮਨ ਚ ਤਰਸ ਆ ਗਿਆ ਇਹਨਾਂ ਦੀ ਵੀ ਗੁਰੂ ਤੇਗ ਬਹਾਦਰ ਗੁਰੂ ਕੇ ਮਹਿਲ ਦੇ ਦਰ ਨਾਲ ਸਾਂਝ ਪੈ ਜਾਵੇ। ਇੱਕ ਸੇਵਾਦਾਰ ਨੇੜੇ ਸੀ, ਉਹਨੇ ਵੀ ਕਹਿਤਾ ਕਿ ਮਹਾਰਾਜ ਢੇਲੀ ਦੇਣ ਵਾਲੇ ਦੀ ਵੀ ਸਾਂਝ ਪੈ ਜਾਏਗੀ। ਮਹਾਂਪੁਰਸ਼ ਕਹਿੰਦੇ ਹਾਂ, ਉਦੋਂ 94 ਦੀ ਲੇਟ ਸੀ ਜਦੋਂ ਦਾ ਬੱਚਾ ਨੇ, ਕਹਿੰਦੇ ਹਾਂ ਜਿਹੜੇ ਢੇਲੀ ਦੇਣ ਚ ਵੀ ਸ਼ਰਧਾ ਤੇ 2 ਟਾਕੇ ਦੀਆਂ ਵੀ ਗੁਰੂ ਕੇ ਮਹਿਲ ਲੱਗ ਜਾਣੀਆਂ ਨੇ, ਇਹਦੀ ਵੀ ਸਾਂਝ ਪੈ ਗਈ ਸਤਨਾਮ। ਹੁਣ ਇਹ ਹੈ ਗੁਰੂ ਲਈ ਮੰਗਣਾ, ਪ੍ਰੇਰਨਾ ਨਾਲ ਧੱਕੇ ਨਾਲ ਨਹੀਂ। ਜੇ ਕੋਈ ਧੱਕੇ ਨਾਲ ਗੁਰੂ ਲਈ ਮੰਗਦਾ ਤੇ ਮਸੰਦਾਂ ਦੀ ਗੱਲ ਬਣ ਜਾਂਦੀ ਹੈ। ਜਿਹੜੇ ਮਸੰਦ ਧੱਕੇ ਨਾਲ ਸਿੱਖਾਂ ਤੋਂ ਦੁਸਰੰਦ ਲੈਂਦੇ ਧੱਕੇ ਨਾਲ ਲੈਣਾ, ਪ੍ਰੇਰਣਾ ਨਾਲ ਗੁਰੂ ਲਈ ਮੰਗਣਾ ਉਹ ਗੁਣਾ ਨੇ।
1: ਇੱਕ ਮੰਗਣਾ ਆਪਣੇ ਨੇ
0: ਜਾਣ ਦੇਣਾ,
1: ਜਿਹੜਾ ਆਪਣੇ ਲਈ ਮੰਗਣਾ ਇਹਦੇ
0: ਦੋ ਹਿੱਸੇ ਹੋ ਜਾਂਦੇ,
1: ਦੋ ਹਿੱਸੇ
0: ਧਿਆਨ ਦੇਣਾ ਯਾਰ, ਗੱਲ ਬਰੀਕ ਹੈ,
1: ਸਮਾਲ ਲੈਣਾ ਬਸ ਪੰਜ ਮਿੰਟ ਸਮਾਪਤੀ ਹੈ। ਜਿਹੜਾ ਆਪਣੇ ਲਈ ਮੰਗਣਾ ਇਹਦੇ ਦੋ ਹਿੱਸੇ ਨੇ, ਆਪਣੇ ਲਈ ਗੁਰੂ ਕੋਲੋਂ ਮੰਗਣਾ ਇੱਕ ਬੰਦੇ ਤੋਂ ਮੰਗਣਾ। ਕਹਿੰਦੇ ਆਪਣੇ ਲਈ ਗੁਰੂ ਕੋਲੋਂ ਤੇ ਮੰਗ ਹੱਕ ਸਤਨਾ, ਗੁਰੂ ਕੋਲੋਂ ਮੰਗਣੇ ਤੇ ਨਹੀਂ ਵਧਾ ਕੇ। ਪਰ ਦੁਨੀਆਂ ਵਿੱਚ ਕਹਿੰਦੇ ਸੌ ਵਾਰੀ ਸੋਚ ਮੰਗਣ ਤੋਂ ਲੱਜਾ ਦੇ ਕੇ ਖੁਸ਼ ਹੋ। ਇੱਕ ਪੰਜ ਬਚਨ ਜੇ ਮਹਾਂਪੁਰਸ਼ਾਂ ਦੇ ਉਹ ਆਪ ਜੀ ਦੇ ਚਰਨਾਂ ਚ ਰੱਖਦੇ ਆ, ਗੁਰੂ ਸੇਵਾ ਲੈ ਲੇ ਮੰਗਣ ਬਾਰੇ, ਚੰਗੇ ਲੱਗੇ ਤੇ ਹਿਰਦੇ ਦੀ ਡਾਇਰੀ ਤੇ ਲਿਖ ਲੈਣਾ, ਸ਼ਾਇਦ ਕਦੀ ਘਰ ਟਾਈਟਨੈਸ ਹੋ ਜਾਵੇ ਤੇ ਕੰਮ ਆ ਜਾਣ, ਕਦੀ ਘਰ ਤੰਗੀ ਆ ਜਾਵੇ ਤੇ ਸ਼ਾਇਦ ਪੰਜ ਬਚਨ ਕੰਮ ਆ ਜਾਣ। ਇਸ਼ਾਰਾ ਲੈ ਲੈਣਾ, ਦੁਬਾਰਾ ਬੇਨਤੀ ਕਰਦੇ ਹਾਂ, ਦੋ ਤਰ੍ਹਾਂ ਦਾ ਮੰਗਣਾ ਜੀ, ਗੁਰੂ ਲਈ ਮੰਗਣਾ ਆਪਣੇ ਲਈ ਮੰਗਣਾ। ਗੁਰੂ ਲਈ ਪ੍ਰੇਰਣਾ ਨਾਲ ਮੰਗ ਸਕਦੇ ਹੋ, ਕਿਸੇ ਨੂੰ ਆਕਾਰ ਹੋ ਰਿਹਾ ਭਾਈ ਕੋਈ ਹਾਜ਼ਰੀ ਲਾਣੀ ਦਾ, ਇੱਕ ਆਪਣੇ ਲਈ ਮੰਗਣਾ। ਆਪਣੇ ਲਈ ਮੰਗਣ ਦੇ ਦੋ ਹਿੱਸੇ ਹੋ ਜਾਂਦੇ ਨੇ, ਆਪਣੇ ਲਈ ਮੰਗਣਾ ਗੁਰੂ ਕੋਲੋਂ ਜਾਂ ਦੁਨਿਆਵੀ ਬੰਦਿਆਂ ਕੋਲੋਂ, ਗੁਰੂ ਕੋਲੋਂ ਮੰਗੋ ਆਪਣੇ ਲਈ। ਤੂੰ ਉਹ ਦੇ ਕੇ ਪਛਤਾਉਂਦਾ ਨਹੀਂ, ਦੇ ਕੇ ਸਾਬ ਨਹੀਂ ਰੱਖਦਾ, ਦੇ ਕੇ ਇਹ ਕਹਿੰਦਾ ਨਹੀਂ ਮੋੜ ਮੈਨੂੰ ਪਰਵਾਹ। ਦੁਨਿਆਵੀ ਬੰਦੇ ਕੋਲੋਂ ਮੰਗਣ ਤੋਂ ਲੱਜਾ ਰੱਖਣੀ ਤੇ ਦੇ ਕੇ ਖੁਸ਼ ਹੋਣਾ, ਮੰਗਣ ਤੋਂ ਲੱਜਾ ਬੜਾ ਜ਼ਰੂਰੀ ਹੈ। ਦੋ ਕੁ ਮਹੀਨਿਆਂ ਦੀ ਗੱਲ ਹੈ ਤੇ ਇੱਕ ਵਿਆਹ ਵੀ ਗਿਆ ਸੀ ਦਰਾਂ, ਉਹ ਇੱਕ ਮੁੰਡੇ ਵਾਲਿਆਂ ਦਾ ਭਰਾ ਬੜਾ ਨਾਰਾਜ਼, ਬੜਾ ਨਾਰਾਜ਼ ਵਿਆਹ ਚ ਉਦਾਸੀ ਆਈ। ਕੀ ਹੋਇਆ? ਕਹਿੰਦਾ ਨਹੀਂ ਤੁਹਾਨੂੰ ਨੀ ਪਤਾ ਸਾਡੀ ਬੜੀ ਬੇਇੱਜ਼ਤੀ ਹੋਈ ਹੈ, ਸਾਡੀ ਇੱਕ ਮਿਲਣੀ ਘੱਟ ਕਰਾਈ। ਇੱਕ ਮਿਲਣੀ ਘੱਟ ਹੋਈ ਹੈ ਸਾਡੀ, ਆ ਮੰਗਣਾ ਹੀ ਹੈ ਮਿਲਣੀ। ਕੁਝ ਨੇੜੇ ਵੀ ਸੀ, ਕਿਹਦਾ ਪੁੱਤਰ ਹੈ? ਉਹਨੇ ਪਿਓ ਦਾ ਨਾਂ ਲਿਆ। ਮੈਂ ਕਿਹਾ ਨਹੀਂ, ਉਂਝ ਕਿਹਦਾ ਪੁੱਤਰ ਹੈ? ਫਿਰ ਆਪਣੇ ਪਿਓ ਦਾ ਨਾਂ ਲਿਆ। ਮੈਂ ਕਿਹਾ ਨਹੀਂ, ਤੂੰ ਪਿੱਤਰ ਹੈ, ਪੁੱਤਰ ਹੈ ਗੁਰੂ ਗੋਬਿੰਦ ਸਿੰਘ ਜੀ ਦਾ। ਕਲਗੀਆਂ ਨੇ ਪੁੱਤਰ ਹੋਵੇ ਤੇ ਇਸ ਗੱਲੋਂ ਨਾਰਾਜ਼ ਹੋ ਜਾਏ ਕਿ ਮਿਲਣੀ ਇੱਕ ਘੱਟ ਹੋਈ, ਉਹ ਸ਼ਾਹੂਕਾਰ ਦਾ ਪੁੱਤਰ ਹੋਵੇ ਤੇ ਆਹ ਗੱਲ, ਦੁਨੀਆਂ ਦੇ ਮਾਲਕ ਦਾ ਪੁੱਤਰ ਹੋਵੇ ਤੇ ਆਹ ਵਿਚਾਰ ਲੋੜ ਆ ਵਿਚਾਰ। ਗੁੱਸਾ ਨਾ ਕਰਿਓ, ਸ਼ਾਇਦ ਕੋਈ ਐਸਾ ਬੈਠਾ ਹੋਵੇ ਕਿ ਜੇ ਮਨ ਵਿੱਚ ਲੋਭ ਲਾਲਚ ਨਾ ਨਿਕਲਿਆ ਹੋਵੇ। ਸਭ ਕੁਝ ਹੁੰਦੇ ਆ ਵੀ ਨੋਹ ਜਾਏਗੀ ਤੇ ਕੁਛ ਦੇ ਕੀ ਲਿਆਈ ਹੈ ਮੰਗਣ, ਇਹੋ ਤੇ ਮੰਗਣ ਤੋਂ ਲੱਜਾ ਰੱਖਣ ਕੀ ਲਿਆਈ ਹੈ, ਫਲਾਣੇ ਤੇ ਹਾਰ ਗਈ ਕੀ ਲੈ ਕੇ ਆਈ ਹੈ। ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸ਼ਾਹੂਕਾਰ ਦੇ ਆਦਿ ਚੀਜ਼ਾਂ ਹੀ ਖਡਾਉਣੇ ਨੇ ਆਪ ਸਤਨਾਮ।
0: ਪਕੜ ਕਰੇ
1: ਇਹੋ ਜਿਹੇ ਸਮੇਂ ਵਾਸਤੇ, ਇਸ ਨੂੰ ਕਹਿੰਦੇ ਮੰਗਣ ਤੋਂ ਲੱਜਾ। ਕਹਿੰਦੇ ਗੁਰੂ ਦਾ ਸਿੱਖ ਔਖੇ ਵੇਲੇ ਜ਼ਰੂਰਤਾਂ ਘੱਟ ਕਰ ਦੇਵੇ ਪਰ ਮੰਗਣ ਤੋਂ ਲੱਜਾ ਕਰੇ। ਜ਼ਰੂਰਤਾਂ ਘੱਟ ਕਰ ਦੇਵੇ। ਹੁਣ ਇਹਨੂੰ ਮੈਂ ਵੇਰਵੇ ਦਿਨ ਨਹੀਂ ਲਿਜਾ ਸਕਦਾ, ਕਾਰੋਬਾਰ ਲਵਾਈਆਂ ਜੇ ਦੋ, ਡੇਢ ਸੌ ਮਹੀਨਾ ਖਰਚਾ, ਇੱਕ ਲਵਾਈ ਹੈ 80-90 ਰੁਪਏ ਖਰਚਾ, ਨਾ ਲਵਾਓ
0: ਮਾੜੀ ਜਿਹੀ ਖਬਰ ਹੀ ਦੁਨੀਆਂ ਦੀ ਜਿਹੜੀ ਉਹ ਗੱਡੀ ਦੇ ਸੁਣ ਸਕਦੇ ਹੋ ਇਹੋ ਜਿਹੀਆਂ ਜ਼ਰੂਰਤਾਂ ਘੱਟ ਕਰ ਸਕਦਾ ਹੋਰ ਵੀ ਕਈ ਟੈਲੀਫੋਨ ਹੋ ਗਿਆ ਔਖੇ ਵੇਲੇ ਜ਼ਰੂਰਤਾਂ ਘੱਟ ਗੀਜ਼ਰ ਲਾਇਆ ਬਹੁਤ ਵਿਹਲ ਆਉਂਦਾ
1: ਇਹ ਆਮ ਬੰਦੇ ਲਈ ਬੇਨਤੀ
0: ਜਿਹੜਾ ਰੱਜਿਆ ਹੋਵੇ ਤੁਹਾਡੇ ਚੋਂ ਉੱਥੇ
1: ਭਾਵੇਂ ਹੈਰਾਨ ਹੋਏਗਾ ਅੱਜ ਕੀ ਕਰਤਾ
0: ਲੱਗੀ ਹੈ ਪਰ ਉਹਨੂੰ ਪੁੱਛ ਕੇ ਵੇਖਿਓ ਜਿਹਦੇ ਸਿਰ ਤੇ ਦੇਣਾ ਇਸ ਤਰ੍ਹਾਂ ਦੀਆਂ ਜ਼ਰੂਰਤਾਂ
1: ਇੱਕ ਮਹਾਂਪੁਰਸ਼ਾਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ
0: ਉਹਨਾਂ ਨੇ ਨਾ ਮੋਬਾਇਲ ਰੱਖੇ ਤੇ ਨਾ ਹੀ ਆਪਣੇ ਡੇਰੇ
1: ਫੋਨ ਲਾਇਆ ਆਪਾਂ ਸੱਚ ਨੂੰ ਆਰਾਮ
0: ਇਹ ਨਹੀਂ ਵੀ ਮਾਇਆ ਨਹੀਂ ਉਹਨਾਂ ਨਾ ਫੋਨ ਲਾਇਆ ਨਾ ਮੋਬਾਇਲ ਰੱਖਿਆ ਆਪਣੇ ਮਿਲਣ ਲਈ ਆਪੇ ਜਿਹਨੂੰ ਲੋੜ ਹੋਏਗੀ ਆਪੇ ਆ ਕੇ ਮਿਲ ਲਏਗਾ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਜੀ ਨਾ ਫੋਨ ਡੇਰੇ ਲਾਇਆ ਤੁਸੀਂ ਨਾ ਰੱਖਿਆ ਮੋਬਾਇਲ ਕਹਿੰਦੇ ਬੜੇ ਸੁਖੀ ਆ ਆਪਾਂ ਸੱਚ ਨਾ ਕਹਿੰਦੇ ਬੜੇ ਸੁਖੀ ਆ ਆਪੇ ਜਿੰਨੇ ਆਉਣਾ ਆ ਕੇ ਮਿਲਣਾ ਸਾਰਾ ਲੈਣਾ ਨਹੀਂ
1: ਤਾਂ ਵੀ ਗੁਜ਼ਾਰਾ ਹੋ ਗਿਆ
0: ਉਹਨਾਂ ਨੇ ਕਿਸੇ ਜ਼ਰੂਰ ਉਸ ਵੱਖੋਂ ਨਹੀਂ ਜਿੰਨਿਆਂ ਨੂੰ ਮਿਲਾਂਗੇ ਉਨਾ ਹੀ ਨਾਮ ਦਾ ਸੁਭਾਸ ਦੂਜੇ ਬਣੇ ਮਿਲਣਗੇ ਠੀਕ ਹੈ ਕੰਮ ਘਟਿਆ ਰਹੇ
1: ਇਹ ਪਹਿਲਾਂ ਬਚਣ ਜੇ
0: ਗੁਰੂ ਘਰ ਸਿੱਖ ਔਖੇ ਵੇਲੇ ਜ਼ਰੂਰਤਾਂ ਘੱਟ ਕਰ ਦੇਵੇ
1: ਪਰ ਮੰਗਣ ਤੋਂ ਲੱਜਾ ਰੱਖੇ ਆਖੋ ਸਤਨਾਮ
0: ਹੁਣ ਦੂਜਾ ਬਚਣ ਜੇ
1: ਗੁਰੂ ਕਾ ਸਿੱਖ ਆਪਣੇ ਘਰ ਵਿਆਹ ਜਾਂ ਹੋਰ ਕਈ ਤਰ੍ਹਾਂ ਦੇ ਕਾਰਜਾਂ ਨੂੰ ਸਿੰਪਲ ਕਰ ਲਵੇ ਪਰ ਮੰਗਣ ਤੋਂ ਲੱਜਾ ਰੱਖੇ ਆਖੋ ਸਤਨਾਮ
0: ਕਾਰਜਾਂ ਨੂੰ ਸਿੰਪਲ ਕਰ ਲਏ ਕੋਈ ਗੱਲ ਨਹੀਂ ਵਿਆਹ ਸਿੰਪਲ ਕਰ ਮੈਂ ਗੁਰੂ ਦੀ ਜੋਰੀ ਚ ਬੈਠਾ ਜੇ 50% ਦੁਨੀਆ ਕਈ ਵਾਰੀ ਵਿਆਹ ਕਰਜੇ ਫੜ ਕੇ ਕਰਦੀ ਜੇ ਕਿਤੇ ਸ਼ਾਨ ਫਰਕ ਨਾ ਪੈ ਜੇ ਫਿਰ ਉਹ ਲਾਣੇ ਪਹਿਲਾ ਚੱਕਰ ਬਸ ਘੁੰਮਣ ਘੇਰੀ ਸ਼ੁਰੂ ਆਇਆ ਤਾਂ ਅਸੀਂ ਗੋਬਿੰਦ ਮਿਲਣ ਕੀ ਫੇਰੀ ਭਰੀ ਆ ਫਿਰ ਇਹੋ ਜਿਹੀ ਘੁੰਮਣ ਘੇਰੀ ਪੈਂਦੀ ਏ ਕਿ ਕਈ ਵਾਰੀ ਰਹਿੰਦੀ ਔਲਾਦ ਤੱਕ ਉਹ ਕਰਜ਼ੇ ਨਹੀਂ ਲੱਗੇ ਆਪਣੇ ਕਾਰਜਾਂ ਨੂੰ ਸਿੰਪਲ ਕਰ ਲੈ ਗੁਰੂ ਘਰ ਸਿੱਖ ਆਪਣੇ ਕਾਰਜਾਂ ਨੂੰ ਸਿੰਪਲ ਦੀ ਤੌਰ ਤੇ ਸਿੰਪਲ ਤਰ੍ਹਾਂ ਸਾਦੇ ਢੰਗ ਨਾਲ ਮਨਾ ਲਵੇ ਪਰ ਮੰਗਣ ਤੋਂ ਲੱਜਾ ਰੱਖੇ ਤੀਜਾ ਬਚਨ ਗੁਰੂ ਘਰ ਸਿੱਖ ਥੋੜੇ ਚ ਗੁਜ਼ਾਰਾ ਕਰ ਲਵੇ ਪਰ ਮੰਗਣ ਤੋਂ ਲੱਜਾ ਰੱਖੇ ਆਖੋ ਸਤਨਾਮ ਚੌਥਾ ਬਚਨ ਗੁਰੂ ਕਾ ਸਿੱਖ ਸਾਦਾ ਭੋਜਨ ਖਾ ਲਵੇ ਤਿੰਨ ਵੇਲੇ ਦੀ ਜਗ੍ਹਾ ਦੋ ਵੇਲੇ ਖਾ ਕੇ ਗੁਜ਼ਾਰਾ ਕਰ ਲਏ ਪਰ ਮੰਗਣ ਤੋਂ ਲੱਜਾ ਰੱਖੇ ਆਖੋ ਸਤਨਾਮ ਮੈਂ ਗੁਰੂ ਦੀ ਯੂਰੀ ਚ ਬੈਠਾ ਜੇ ਅਮਰੀਕਾ ਤੁਸੀਂ ਕਰਦੇ ਹੋ ਨਾ ਕਈ ਕਰਦੇ ਤਰਸਿਆਂ ਦੇ ਕਈ ਅਮਰੀਕਾ ਪਾਈ ਵੀਜ਼ਾ ਲੱਗਦੇ ਨਿਕਲੋ ਆਈ ਉਹਨਾਂ ਤੇ ਅਮਰੀਕਾ ਪਾਣੀ ਕੀ ਸਵਰਗ ਹੈਗਾ ਜਿਹੜੇ ਹੋ ਗਏ ਉਹਨਾਂ ਨੂੰ ਪਤਾ ਕੀ ਇਹਨਾਂ ਅੱਖਾਂ ਨੇ ਖੁਦ ਅਮਰੀਕਾ ਚ ਦੇਖਿਆ ਜੇ ਇਹੋ ਜਿਹੇ ਵੀ ਟੱਬਰ ਜਿਹੜੇ ਇੱਕ ਸਬਜ਼ੀ ਨਾਲ ਸੱਤ ਦਿਨ ਗੁਜ਼ਾਰਾ ਕਰਦੇ ਨਾ ਸਮਝੋ ਉੱਥੇ ਸਾਰੇ ਕਿਤੇ
1: ਭਾਈ ਰੇ ਲਾਲਾਂ ਚ ਰਹਿੰਦੇ
0: ਸਾਡੇ ਤੋਂ ਜ਼ਿਆਦਾ ਡਿਊਟੀਆਂ ਉਹਨਾਂ ਦੀਆਂ 5 ਵਜੇ ਸ਼ੁਰੂ ਹੋ ਜਾਂਦਾ ਧੰਦਾ ਫਿਰ ਸਵੇਰੇ ਸਭ ਗੱਡੀਆਂ ਤੇ ਜਾਣਾ ਘੰਟੇ ਘੰਟੇ ਲੜਾ ਹੈ ਇਹਨੇ 8 ਮੁੜਨਾ 7 ਗੁਰੂ ਦੀ ਜੋੜੀ ਬੈਠਾ ਜੇ ਆਦਮੀ ਜਨਾਨੀ ਵੀ 5-5-6-6 ਦਿਨ ਵੀ ਮਿਲਦੇ ਸ਼ਨੀ ਆ ਛੁੱਟੀ ਹੋਵੇ ਉਦੋਂ ਉਹਨਾਂ ਦਾ ਆਪਣੀ ਵੇਖੋ ਡਿਊਟੀ ਉਹਦੀ ਉਹ ਆਦਮੀ ਹੋਰ ਹੈ ਉਸ ਡਿਊਟੀ ਆਉਂਦਾ ਫਿਰ ਉਦੋਂ ਜਾ ਰਿਹਾ ਉਹ ਆ ਗਈ ਉਦੋਂ ਜਾ ਰਿਹਾ ਡੇਲੀ ਦਾ
1: ਗੁਰੂ ਦਾ ਸਿੱਖ ਸਾਦਾ ਭੋਜਨ ਕਰ ਲਵੇ
0: ਤਿੰਨ ਵੇਲੇ ਦੀ ਜਗ੍ਹਾ 2 ਵੇਲੇ ਵੀ ਛੱਕ ਕੇ ਗੁਜ਼ਾਰਾ ਕਰ ਲਏ ਪਰ ਮੰਗਣ ਤੋਂ ਲੱਜਾ ਰੱਖੇ ਆਖੋ ਸਤਨਾਮ ਮੈਂ ਗੁਰੂ ਦੀ ਜੋਰੀ ਚ ਕਹਿਣਾ ਅੰਮ੍ਰਿਤਸਰ ਦਾ ਇੱਕ ਪਰਿਵਾਰ ਸੀ ਵਿਆਜ ਤੱਕ ਭਰਦਾ ਸੀ ਥੱਲੇ ਆ ਗਿਆ ਉਹਨਾਂ ਦੇ ਘਰ ਜਦੋਂ ਜਾਓ 3-4 ਸਬਜ਼ੀਆਂ ਤੋਂ ਘੱਟ ਰੋਟੀ ਨਹੀਂ ਸੀ ਹੁੰਦੀ ਉਹਨਾਂ ਦੇ ਘਰ ਵਿੱਚ
2: ਮੈਂ ਕਿਹਾ ਜੀ ਨਾਲੇ ਤੁਸੀਂ ਵਿਆਜ ਭਰਦੇ ਹੋ ਲੋਕਾਂ ਦੇ ਪੈਸੇ ਦੇਣੇ ਨਾਲੇ ਏਡਾ ਚੰਗੇ ਖਾਣੇ। ਕਹਿੰਦੇ ਜੀ ਲੈਵਲ ਥੱਲੇ ਨੀ ਲਿਆਣਾ ਹੱਥ ਖਤਨਾ ਸਾਡਾ ਲੈਵਲ ਨਾ ਡੇ।
1: ਇਹ ਮਹਾਂਪੁਰਸ਼ਾਂ ਦੇ ਬੱਚਿਆਂ ਨੇ ਜੋ ਖੋਜ ਕੇ ਆਪ ਜੀ ਦੇ ਚਰਨਾਂ ਚ ਰੱਖੇ ਜਾ ਰਹੇ ਨੇ। ਕੋਈ ਕਰੋੜਾਂ ਪਤੀ ਇੱਥੇ ਬੈਠੇ ਹੋਣ ਉਹਨਾਂ ਦੀ ਗੱਲ ਤੇ ਹੱਥੇ ਨਹੀਂ ਹੋਈ ਕਿ ਉਹਨਾਂ ਨੂੰ ਇਹ ਚੀਜ਼ਾਂ ਨਾਲ ਕੀ ਪਰਵਾਹ ਹੈ। ਉਹਨਾਂ ਨੂੰ ਪੁੱਛਿਓ ਜਿਨ੍ਹਾਂ ਦੇ ਬੋਝ ਨੇ ਤੇ ਕਰੋੜਪਤੀ ਵੀ ਬੈਠੇ ਹੋਣ ਲੱਖਪਤੀ ਵੀ ਉਹ ਸੁਣ ਜ਼ਰੂਰ ਲਿਓ ਕਿ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਹੜੀ ਪੁਆਂਟੀ ਵੱਜੀ ਹੱਥ ਸਤਨਾਮ। ਗੁਰੂ ਘਰ ਸਿੱਖ ਸਾਦਾ ਭੋਜਨ ਕਰ ਲਏ ਤਿੰਨ ਵੇਲੇ ਦੀ ਜਗ੍ਹਾ ਦੋ ਵੇਲੇ। ਸਾਦਾ ਭੋਜਨ ਕਿਹਨੂੰ ਕਹਿੰਦੇ ਆ ਸਮਝਿਓ ਜਿਵੇਂ ਦੱਸਿਆ ਕਈ ਵਾਰੀ ਇੱਕ ਸਬਜ਼ੀ ਨਾਲ ਹੀ ਦੋ ਦੋ ਤਿੰਨ ਤਿੰਨ ਦਿਨ ਕਈ ਪਰਿਵਾਰਾਂ ਨੂੰ ਲਗਾਉਣੇ ਪੈਂਦੇ ਨੇ। ਉਲਟਾ ਵਿਆਜ ਪੈ ਗਿਆ ਕਰਜ਼ੇ ਹੱਥ ਥੱਲੇ ਆ ਰਾਮ ਮੰਗਣ ਤੋਂ ਲੱਜਾ ਰੱਖਣੀ। ਸਾਦਾ ਤੇ ਤਿੰਨ ਵੇਲੇ ਦੀ ਜਗ੍ਹਾ ਦੋ ਵੇਲੇ ਭੋਜਨ ਕਰ ਲਏ ਪਰ ਮੰਗਣ ਤੋਂ ਲੱਜਾ ਰੱਖੇ। ਪੰਜਵਾਂ ਬਚਨ ਜੀ ਗੁਰੂ ਕਾ ਸਿੱਖ ਸਾਦੇ ਬਸਤਰ ਗੱਜ ਕੇ ਆਖੋ ਸਤਨਾਮ। ਗੁਰੂ ਕਾ ਸਿੱਖ ਸਾਦੇ ਬਸਤਰ ਪਹਿਨ ਲਵੇ ਸਾਦੇ ਪਰ ਮੰਗਣ ਤੋਂ ਲੱਜਾ ਰੱਖੇ। ਬੜਾ ਕੀਮਤੀ ਬਚਨ ਬਾਬੇ ਨਾਨਕ ਦਾ ਅੱਜ ਆ ਗਿਆ ਸਾਹਮਣੇ ਅਰਦਾਸ ਕਰਿਓ
3: ਮੇਰੀ ਵੀ ਕਰੇ।
1: ਹੁਣ ਇਹ ਚ ਬਰੀਕੀ ਬੜੀ ਹੈ ਕਿਉਂਕਿ ਇੱਕ ਸਿਕੰਦਰਾਬਾਦ ਵਿੱਚ ਬਾਦਸ਼ਾਹ ਹੋਇਆ ਆਲਮ ਬਾਦਸ਼ਾਹ। ਉਹ ਜਿਹੜਾ ਕੱਪੜਾ ਪਾਉਂਦਾ ਸੀ ਦੁਬਾਰਾ ਨਹੀਂ ਸੀ ਪਹਿਨਦਾ ਉਹ ਵੀ ਗਲਤ ਐਡੀ ਹੋਮ। ਇੱਕ ਬੰਦੇ ਦਾ ਮੈਂ ਬਣਿਆ ਇਤਿਹਾਸ ਉਹਦੇ ਕੋਲ 5 ਕਰੋੜ ਰੁਪਇਆ ਸੀ ਬਿਲਕੁਲ ਚਾਜੇ ਦਾ ਕੱਪੜਾ ਪਾਉਂਦਾ ਨਹੀਂ ਸੀ ਨਾ ਬੱਚਿਆਂ ਨੂੰ ਪਾਉਣ ਦਿੰਦਾ ਸੀ ਉਹ ਵੀ ਗਲਤ ਹੈ। ਦੋਵੇਂ ਹੀ ਗਲਤ ਇਹੋ ਹੀ ਬਾਬੇ ਨਾਨਕ ਨੂੰ ਸਮਝ ਲਓ ਜਿਹੜਾ ਵਿਚਲਾ ਰਸਤਾ ਦਿੰਦਾ। ਕਰੋੜਾਂ ਹੁੰਦਿਆਂ ਵੀ ਤੂੰ ਕੁਛ ਨਾ ਬੱਚਿਆਂ ਨੂੰ ਪਹਿਨਣ ਦੇਣਾ ਚੱਜ ਦਾ ਨਾ ਆਪ ਤੂੰ ਕੰਜੂਸਾਂ ਚ ਆ ਗਿਆ। ਸਿਕੰਦਰਾਬਾਦ ਦਾ ਆਲਮ ਬਾਦਸ਼ਾਹ ਜਿਹੜਾ ਕੱਪੜਾ ਰੋਜ਼ ਪਾਇਆ ਉਹ ਦੂਜੇ ਦਿਨ ਨਹੀਂ ਪਾਉਣਾ ਅਗਲੇ ਦਿਨ ਨਵਾਂ ਉਹ ਦੋਵੇਂ ਗਲਤ ਨੇ ਤੇ ਐਸ਼ਪ੍ਰਸਤੀ ਹੋ ਗਈ। ਤੀਜਾ ਰਾਹ ਮਹਾਂਪੁਰਸ਼ਾਂ ਦਾ ਬਚਨ ਬਸਤਰ ਤਨ ਨੂੰ ਕੱਜਣ ਲਈ ਏ ਬਹੁਤ ਜ਼ਿਆਦਾ ਸੋਭਾ ਲਈ ਨਹੀਂ ਸੋਭਾ ਤੇ ਤੇਰੀ ਸ਼ੁਭ ਗੁਣਾ ਨੇ ਕਰਨੀ ਏ ਬਸਤਰ ਨੇ ਨਹੀਂ ਆਖੋ ਸਤਨਾਮ। ਸੋਭਾ ਸ਼ੁਭ ਗੁਣਾ ਨਾਲ ਉਹ ਬਣਾ ਉਹ ਬਸਤਰ ਪਾ ਸ਼ੁਭ ਗੁਣਾ ਦਾ ਇਸ਼ਾਰਾ ਲੈਣਾ। ਅਗਰ ਮਾਇਆ ਦੇ ਬੰਨੇ ਤੂੰ ਥੱਲੇ ਆ ਗਏ ਤੇ ਬਸਤਰ ਸਾਦੇ ਕਰ ਲੈ ਪਰ ਮੰਗਣ ਤੋਂ ਲੱਜਾ ਰੱਖ। ਇਹ ਨਾ ਕਹਿ ਮੇਰਾ ਲੈਵਲ ਡਿੱਗਦਾ ਆਖੋ ਸਤਨਾਮ। ਜਿਹੜਾ ਬਾਕੀ ਦਾ ਅੱਧਾ ਬਚਨ ਹੁਣ ਡਿਟੇਲ ਚ ਨਹੀਂ ਸਾਂਝਾ ਹੋ ਸਕਦਾ ਉਹ ਸਾਰੇ ਆਪ ਹੀ ਸਮਝ ਲੈਣਾ।
3: ਚੌਥਾ ਬਚਨ ਭਾਈ ਫਿਰਨੇ ਦੇ ਯੋਗ ਨੂੰ
1: ਮੰਗਣ ਤੋਂ ਲੱਜਿਆ ਕਰਨੀ ਪਤਾ ਨੀ ਕਿਉਂ ਕਿਹਾ ਤਾਂ ਹੀ ਕਿਹਾ ਹੋਏਗਾ ਵੀ ਜਦੋਂ ਅੰਮ੍ਰਿਤ ਵੇਲੇ ਬੰਦਾ ਜਾਗੇ ਸ਼ਬਦ ਦਾ ਅਭਿਆਸ ਕਰੇ ਆਪਣੇ ਆਪ ਨੂੰ ਨੀਵਾਂ ਸਮਝੇ
3: ਦੁਨੀਆ ਪਦਾਰਥ ਵੀ ਦਿੰਦੀ ਹੈ
1: ਕਈ ਵਾਰੀ ਫਿਰ
3: ਮੰਗਣ ਦੀ ਗੱਲ ਜੀ
1: ਮੰਗਣ ਤੋਂ ਲੱਜਿਆ ਹੈਗਾ ਆ ਬੰਬਈ ਕਦੇ ਗਏ ਇੱਕ ਘਰ ਵਿੱਚ ਉਹਨਾਂ ਨੇ ਕਹਿੰਦੇ ਜੀ ਇੱਕ ਲਾਂਭਾ ਦੇਣਾ ਮੈਂ ਕਿਹਾ ਕੀ ਕਹਿੰਦੇ ਕੋਈ
3: ਨਕਲੀ ਸੰਤ ਆਉਣਗੇ
1: ਕਹਿੰਦੇ ਕੋਈ ਸੰਤ ਆਏ ਸੀ ਕੀਰਤਨ ਕਰਨ ਤੇ 3 ਦਿਨ ਸਾਡੇ ਘਰ ਰੁਕੇ ਸੀ ਹੈ ਨੀ ਤੇ ਕਹਿੰਦੇ ਤੀਜੇ ਦਿਨ ਉਹਨਾਂ ਨੇ ਆਪਣੇ ਸੇਵਾਦਾਰ ਰਾਹੀਂ ਸਾਨੂੰ ਘੁਆਇਆ ਅਸੀਂ ਕਾਰ ਲੈਣੀ 16 ਲੱਖ ਵਾਲੀ ਤੇ 4 ਲੱਖ ਤੁਹਾਡੇ ਖਾਤੇ ਪਾਇਆ ਮੈਂ ਕਿਹਾ ਉਹ ਸੰਤ ਨੇ ਬਾਬੇ ਨਾਨਕ ਦਾ ਬਚਨ ਨਹੀਂ ਸੁਣਿਆ ਹੋਣਾ ਮੰਗਣ ਤੋਂ ਲੱਜਾ ਉਹਨਾਂ ਨੇ ਵੀ ਸਤ ਆਪਣੇ ਲਈ ਇਹ ਤਾਂ ਆਪਣੇ ਲਈ ਮੰਗੀ ਜਾ ਗੁਰੂ ਦੀ ਸੇਵਾ ਕਾਰ ਸੇਵਾ ਹੋਈ ਦਬਾਅ ਪਾ ਕੇ ਨੀ ਪ੍ਰੇਰਨਾ ਨਾਲ ਕਹਿੰਦੇ ਜੀ ਜਦੋਂ ਅਸੀਂ ਆਖਿਆ 4 ਲੱਖ ਨਹੀਂ ਦੇ ਸਕਦੇ ਤੇ ਸਾਡੇ ਨਾਲ ਨਾਰਾਜ਼ ਹੋ ਗਏ ਜਾਣ ਆ ਲੋੜ ਹੈ ਅੱਜ ਪ੍ਰਚਾਰ ਦੀ। ਦਾਸ ਨੇ ਯਤਨ ਕੀਤਾ ਕ੍ਰਿਸ਼ਤੀਆਂ ਨੂੰ ਵੀ ਲਿਆ ਸਤਪੁਰਸ਼ ਨਕਲੀ ਅਸਲੀ ਨੀ ਅਸਲੀ ਤੇ ਫਿਰ ਰਾਜੇ ਨੇ ਥੱਲੇ
2: جو مانگے سو بھوکھا رہے. کہ جتنے بھی آپ جی بیٹھے ہو یہ اج دے سمے وچ بہت ضروری ہے کہ بچن کہ گرو کا سکھ یہ چوتھا گن بھی وہ ہو منگن تو لگیا
3: رکھنی تے اگلی اپنی گل
2: دتے جن والی انہوں لے جانا دے کے خوش ہونا. جب کوئی تھوڑے ہاتھوں کسی کا کارج سور دے کام سواریا جائے خوش ہونا سدگرو شکر سیوا لئی دیا.

ਹੋਜ ਜਿਨ ਹਰ ਸੋਜੀ ਪਾਈ ਇਹ ਚੌਥਾ ਬਚਨ ਸਤਸੰਗ ਜੀ ਅੱਜ ਹਿਰਦੇ ਦੀ ਡਾਇਰੀ ਤੇ ਲਿਖਣਾ ਮੰਗਣ ਤੋਂ ਲੱਜਾ ਕਰਨੀ ਤੇ ਦੇ ਕੇ ਖੁਸ਼ ਹੋਣਾ ਛੇ ਬਚਨ ਨੇ ਟੋਟਲ ਬਾਕੀ ਦੇ ਦੋ ਬਚਨ ਮਹਾਰਾਜ ਅਗਲੀ ਵਾਰੀ ਸੇਵਾ ਲੈਣ ਆਓ ਬੜੇ ਪਿਆਰ ਦੇ ਨਾਲ ਇਹ ਪੰਕਤੀਆਂ ਪੜ੍ਹੋ ਗੁਰੂ ਨਾਨਕ ਦਾ ਮਿਸ਼ਨ ਜਿਨੇ ਸਮਝ ਲਿਆ ਉਹਦੇ ਹਿਰਦੇ ਰੂਪੀ ਜਗਤ ਵਿਚ ਵੀ ਆਨੰਦ ਆ ਜਾਏਗਾ ਭਾਈ ਫਿਰ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਇਸ ਦਰਗਾਹੀ ਮਿਸ਼ਨ ਦੁਆਰਾ

ਹਕੀਕਤ ਜ ਗਵਾਲੀਅਰ ਤਿੰਨ ਦਿਨ ਮਹਾਰਾਜ ਜੀ ਨੇ ਸੇਵਾ ਲਈ ਐ ਸ਼ੁਕਰ ਸ਼ਨੀ ਆਇਆ ਤੋਂ ਪਿਛਲੇ ਸ਼ੁਕਰ ਸ਼ਨੀ ਆਇਆ ਉੱਥੇ 40 ਪ੍ਰਾਣੀ ਗੁਰੂ ਗੋਬਿੰਦ ਸਿੰਘ ਦੇ ਵਿਹੜੇ ਚ ਵੀ ਬੈਠੇ ਤੇ ਉੱਥੇ ਗਵਾਲੀਅਰ ਚ ਮੁਸਲਮਾਨ ਨੇ ਜੀ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਦਾਤਾ ਬੰਦੀ ਛੋੜ ਉਹ ਮੁਸਲਮਾਨ ਪਤਾ ਕੀ ਕਹਿੰਦੇ ਨੇ ਵੀਰ ਦਾਤਾ ਬੰਦੀ ਛੋੜ ਸਤ ਸਤਨਾਮ ਇੱਕ ਮੁਸਲਮਾਨ ਪਰਿਵਾਰ ਕੋਲ ਗੁਰੂ ਹਰਗੋਬਿੰਦ ਸਾਹਿਬ ਦਾ ਚੋਲਾ ਅੱਜ ਵੀ ਮੌਜੂਦ ਹੈ ਹੈਂਜੀ ਤੇ ਉਹ ਜਗ੍ਹਾ ਦੇ ਕਾਗਜ਼ ਗੁਰੂ ਸਾਹਿਬ ਦੇ ਸਮੇਂ ਦੇ ਹੋਰ ਕਈ ਕਾਗਜ਼ ਕਈ ਚਿੱਠੀਆਂ ਉਹ ਮੁਸਲਮਾਨ ਦੇ ਅੱਖਾਂ ਚ ਐਡੇ ਐਡੇ ਮੋਟੇ ਅੱਥਰੂ ਆ ਗਏ ਕਿਉਂਕਿ ਥੋੜੀ ਜਿਹੀ ਪਹਾੜੀ ਚੜ੍ਹਨੀ ਪੈਂਦੀ ਹੈ ਪਹਾੜੀ ਨਾ ਚੜ੍ਹਨੀ ਪੈਂਦੀ ਹੈ ਗੌਰਮੈਂਟ ਨੇ ਵੀ ਇੰਤਜ਼ਾਮ ਕੀਤਾ ਹੋਇਆ ਇੱਕ ਬੰਨਿਓ ਗੱਡੀ ਆਉਂਦੀਆਂ ਹੋਣ ਥੱਲੇ ਰੋਕ ਦਿੰਦੇ ਨੇ ਉਹ ਆ ਜਾਣ ਥੱਲੋਂ ਫਿਰ ਜਾਂਦੀਆਂ ਨੇ ਪੁਤਲੀਆਂ ਨੂੰ ਰੋਕ ਦਿੰਦੇ ਨੇ ਦੋਨੇ ਬੰਨੇ ਪੁਲਿਸ ਉਹਨਾਂ ਦਾ ਇੰਤਜ਼ਾਮ ਗੌਰਮੈਂਟ ਦਾ ਪਹਾੜੀ ਚੜ੍ਹ ਕੇ ਫਿਰ ਗੁਰਦੁਆਰਾ ਗਵਾਲੀਅਰ ਦਾਤਾ ਬੰਦੀ ਛੋੜ ਤੇ ਮੁਸਲਮਾਨਾਂ ਦੇ ਜਿਹੜੇ ਮੋਟੇ ਅੱਥਰੂ ਆ ਗਏ ਤੇ ਕਹਿਣ ਲੱਗੇ ਕਿ ਇਹ ਨਾ ਸਮਝਣਾ ਛੇਵੇਂ ਪਾਤਸ਼ਾਹ ਤੁਹਾਡਾ ਹੀ ਹੱਕ ਸਤਨਾ ਕਹਿੰਦੇ ਸਾਡਾ ਵੀ ਛੇਵੇਂ ਪਾਤਸ਼ਾਹ ਨਾਲ ਇੰਨਾ ਪਿਆਰ ਏ ਕਿ ਸਾਡੀ ਰੁਟੀਨ ਏ ਕਿ ਸਵੇਰੇ ਚਾਨਣਾ ਆਉਣ ਤੋਂ ਪਹਿਲੇ ਪਹਿਲੇ ਛੇਵੇਂ ਪਾਤਸ਼ਾਹ ਦੇ ਦਰ ਤੇ ਦਰਸ਼ਨ ਕਰਕੇ ਆਉਣੇ ਤੇ ਦੂਜੀ ਰੁਟੀਨ ਏ ਕਿ ਅਸੀਂ ਛੇਵੇਂ ਪਾਤਸ਼ਾਹ ਦੇ ਇਸ ਸਥਾਨ ਨੂੰ ਧਰਤੀ ਨੂੰ ਇੰਨਾ ਪਵਿੱਤਰ ਗਿਣਦੇ ਹਾਂ ਮਹਾਰਾਜ ਨੇ ਤਪ ਕੀਤਾ ਉੱਥੇ ਦੋ ਸਾਲ ਕਿੰਨੇ ਦੇਖਿਆ ਭੋਰਾ ਵੀ ਬਣਿਆ ਕਹਿੰਦੇ ਧਰਤੀ ਨੂੰ ਇੰਨਾ ਅਸੀਂ ਪਵਿੱਤਰ ਗਿਣਦੇ ਹਾਂ ਕਿ ਅਸੀਂ ਜੋੜਾ ਪਾ ਕੇ ਵੀ ਪਹਾੜੀ ਤੇ ਨਹੀਂ ਚੜ੍ਹਦੇ ਧਰਤੀ ਇੰਨੀ ਪਵਿੱਤਰ ਹੈ ਆਖੋ ਸਤਨਾਮ ਐਡੀ ਐਡੀ ਦੁਨੀਆਂ ਸ਼ਰਧਾ ਭਾਵਨਾ ਦੀ ਬੈਠੀ ਹੈ

ਦੁਖੀਆਂ ਦਾ ਸਹਾਈ ਹੋਣਾ, ਲੋੜਵੰਦਾਂ ਦੀ ਲੋੜ ਪੂਰੀ ਕਰਨੀ ਸੱਚਾ ਸੌਦਾ ਹੈ। ਆਖੋ ਵਾਹਿਗੁਰੂ। ਭੁੱਖਿਆਂ ਨੂੰ ਭੋਜਨ ਛਕਾਉਣਾ, ਅਨਪੜ੍ਹਾਂ ਨੂੰ ਵਿਦਿਆ ਦੇਣਾ, ਆਖੋ ਵਾਹਿਗੁਰੂ। ਬੇਸਹਾਰੇ ਨੂੰ ਸਹਾਰਾ ਦੇਣਾ, ਇਹ ਸੱਚਾ ਸੌਦਾ ਹੈ। ਆਖੋ ਵਾਹਿਗੁਰੂ। ਨਫ਼ਰਤ ਵਾਲਿਆਂ ਨੂੰ ਪਿਆਰ ਵੰਡਣਾ ਸੱਚਾ ਸੌਦਾ ਹੈ। ਤਾਂ ਕਿਹਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੀ ਪਿੱਤਰ ਕਲਮ ਨੇ। ਦੇਖਣਾ ਇਹ ਗੁਰੂ ਸਚਿਆਰ ਕੈਸਾ ਹੈ, ਕਿਵੇਂ ਕਹਿੰਦੇ ਹਨ, ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਪਿੱਤਰ ਕਲਮ ਕਿਵੇਂ ਲਿਖਦੀ ਹੈ, ਆਹ ਪੜ੍ਹੀਏ ਕਿਵੇਂ ਕਹਿੰਦੇ ਹਨ।

ਉਸ ਦੇ ਇਮਾਨ ਨੂੰ ਕੋਈ ਡੁਲਾ ਨਹੀਂ ਸਕਦਾ। ਪਿੱਤਰ ਬਾਣੀ ਚ ਕਿਹਾ ਜੇ ਸੱਚ ਦੀ ਛੁਰੀ ਹੋਵੇ ਆਖੋ ਵਾਹਿਗੁਰੂ, ਤੇ ਸੱਚ ਦੇ ਲੋਹੇ ਤੋਂ ਹੀ ਬਣੀ ਹੋਵੇ। ਮੈਂ ਫਿਰ ਬੇਨਤੀ ਕਰਾਂ, ਜੇ ਸੱਚ ਦੀ ਛੁਰੀ ਹੋਵੇ, ਸੱਚ ਕੀ ਕਾਤੀ, ਤੇ ਸੱਚ ਦੇ ਲੋਹੇ ਤੋਂ ਹੀ ਬਣੀ ਹੋਵੇ, ਤੇ ਗੁਰ ਸ਼ਬਦ ਦੀ ਸਾਣ ਤੇ ਤਿੱਖੀ ਕੀਤੀ ਹੋਵੇ, ਆਖੋ ਵਾਹਿਗੁਰੂ। ਫਿਰ ਗੱਲ ਸਮਝ ਲਈ, ਸੱਚ ਦੀ ਛੁਰੀ ਹੋਵੇ ਤੇ ਸੱਚ ਦੇ ਲੋਹੇ ਦੀ ਬਣੀ ਹੋਵੇ, ਗੁਰ ਸ਼ਬਦ ਦੇ ਸਾਣ ਤੇ ਤਿੱਖੀ ਕੀਤੀ ਹੋਵੇ, ਪਰਮੇਸ਼ਰ ਜੋ ਬੇਅੰਤ ਗੁਣਾਂ ਵਾਲਾ ਹੈ ਉਸਦੇ ਗੁਣਾਂ ਦੀ ਮਿਆਨ ਵਿੱਚ ਰੱਖੀ ਹੋਵੇ, ਆਖੋ ਵਾਹਿਗੁਰੂ। ਐਸੀ ਸੱਚ ਦੀ ਛੁਰੀ ਦਾ ਕਾਓ ਜੇ ਲੱਗ ਜਾਏ ਨਾ, ਅੰਦਰੋਂ ਲੋਭ ਰੂਪੀ ਖੂਨ ਬਾਹਰ ਕੱਢ ਦਿੰਦਾ, ਆਖੋ ਵਾਹਿਗੁਰੂ। ਉਸ ਦੇ ਅੰਦਰ ਲੋਭ ਨਹੀਂ ਰਹਿੰਦਾ। ਬਾਕੀ ਕੁੜਿਆਰਾਂ ਦੀਆਂ ਛੁਰੀਆਂ ਵੇਖੀਆਂ ਨੇ, ਉਹ ਤਾਂ ਅੰਦਰ ਜ਼ਹਿਰ ਭਰਦੀਆਂ ਨੇ, ਅੰਦਰ ਈਰਖਾ ਭਰਦੀਆਂ ਨੇ, ਅੰਦਰ ਦੁਬਦਾ ਭਰਦੀਆਂ ਨੇ, ਪਿੱਤਰ ਜੀਵਨ ਨੂੰ ਨਰਕ ਬਣਾਉਂਦੀਆਂ ਨੇ, ਅੰਦਰ ਜ਼ਹਿਰ ਘੋਲਦੀਆਂ ਨੇ। ਉਸ ਦੇ ਨਾਲ ਤਾਂ ਮਨੁੱਖ ਆਤਮਕ ਮੌਤ ਮਰਦਾ, ਜ਼ਮੀਰ ਵਿਕ ਜਾਂਦੀ ਹੈ, ਤਕਦੀਰ ਵਿਕ ਜਾਂਦੀ ਹੈ। ਜਿਸ ਦੀ ਜ਼ਮੀਰ ਵਿਕ ਜਾਏ ਸਮਝੋ ਤਕਦੀਰ ਵਿਕ ਗਈ। ਅੰਨ ਨਾ ਖਾਈਏ ਸਰੀਰ ਮਰਦਾ, ਨਾਮ ਨਾ ਜਪੀਏ ਜ਼ਮੀਰ ਮਰਦੀ ਹੈ। ਜਿਸ ਦੀ ਜ਼ਮੀਰ ਮਰ ਜਾਏ ਉਸਦੀ ਤਕਦੀਰ ਮਰਦੀ ਹੈ। ਜੇ ਕੋਈ ਆਪਣੀ ਤਕਦੀਰ ਨੂੰ ਬਣਾ ਸਕਦਾ ਤੇ ਜ਼ਮੀਰ ਉੱਚੀ ਕਰਕੇ, ਜ਼ਮੀਰ ਉੱਚੀ ਹੋ ਸਕਦੀ ਹੈ ਪਰਮਾਤਮਾ ਦੇ ਨਾਮ ਕਰਕੇ, ਸੱਚ ਕਰਕੇ, ਆਖੋ ਵਾਹਿਗੁਰੂ। ਕਹਿੰਦੇ ਜਿਨ੍ਹਾਂ ਦੇ ਅੰਦਰ ਸੱਚ ਦੀ ਛੁਰੀ ਸੱਚ ਕੀ ਕਾਤੀ, ਸੱਚ ਦੀ ਸਾਰ ਸੱਚ ਦੇ ਲੋਹੇ ਤੋਂ ਬਣੀ ਹੋਈ, ਗੁਰ ਸ਼ਬਦ ਦੇ ਸਾਣ ਤੇ ਤਿੱਖੀ ਕੀਤੀ ਹੋਈ, ਗੁਰ ਸ਼ਬਦ ਦੀ ਕਮਾਈ ਨਾਲ ਪਰਮਾਤਮਾ ਦੇ ਗੁਣਾਂ ਦੀ ਮਿਆਨ ਵਿੱਚ ਰੱਖੀ ਹੋਈ, ਉਹ ਤਾਂ ਵੱਚ ਜਾਏ ਨਾ। ਐਸਾ ਅਣਿਆਲਾ ਕਾਓ ਹੈ, ਅੰਦਰ ਲੋਭ ਰਹਿਣ ਹੀ ਨਹੀਂ ਦਿੰਦਾ, ਆਖੋ ਵਾਹਿਗੁਰੂ। ਉਸਦੀ ਜ਼ਮੀਰ ਨੂੰ ਕੌਣ ਖਰੀਦੇਗਾ, ਉਸਦੇ ਇਮਾਨ ਨੂੰ ਕੌਣ ਖਰੀਦੇਗਾ, ਨਹੀਂ ਕੋਈ ਖਰੀਦ ਸਕਦਾ। ਉਹ ਆਪਣੇ ਆਪ ਨੂੰ ਤਾਂ ਕੁਰਬਾਨ ਕਰ ਦੇਗਾ, ਲੇਕਿਨ ਸੱਚ ਨੂੰ ਕੁੜਿਆਰਾਂ ਪਿੱਛੇ ਕੁਰਬਾਨ ਨਹੀਂ ਕਰਦਾ। ਪ੍ਰਮਾਣ ਸਾਹਮਣੇ ਆਉਂਦਾ, ਨਬੀ ਖਾਂ ਤੇ ਗਨੀ ਖਾਂ ਸ਼ਰਧਾਲੂ ਸਾਹਿਬਾਂ ਦੇ ਉੱਚ ਦਾ ਪੀਰ ਬਣਾ ਕੇ ਲੈ ਕੇ ਗਏ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ। ਰਸਤੇ 'ਚ ਪੁੱਛਣ ਵਾਲਿਆਂ ਨੇ ਪੁੱਛਿਆ ਕੌਣ ਨੇ, ਕਹਿੰਦੇ ਉੱਚ ਦੇ ਪੀਰ ਨੇ। ਜਦੋਂ ਮੰਜ਼ਿਲ ਤੇ ਪਹੁੰਚੇ ਸਾਹਿਬ ਆਪ ਪੁੱਛਦੇ ਨੇ, ਕਿਉਂ ਭਾਈ ਨਬੀ ਖਾਂ ਤੇ ਭਾਈ ਗਨੀ ਖਾਂ ਤੁਸੀਂ ਝੂਠ ਨਹੀਂ ਬੋਲਿਆ, ਆਖੋ ਵਾਹਿਗੁਰੂ। ਭਾਈ ਨਬੀ ਖਾਂ ਤੇ ਗਨੀ ਖਾਂ ਬੋਲੇ ਸੱਚ ਦੇ ਦੀਦਾਰ ਕਰਕੇ, ਭਲਾ ਅੰਦਰ ਕੂੜ ਰਹਿ ਜਾਂਦਾ, ਆਖੋ ਵਾਹਿਗੁਰੂ। ਸੱਚੇ ਦੀਆਂ ਕਿਰਨਾਂ ਦਾ ਪ੍ਰਕਾਸ਼ ਹੋ ਜਾਏ ਨੂਰ ਦਾ, ਉਹਨਾਂ ਨੂੰ ਆਤਮਕ ਬਲ ਮਿਲੇਗਾ, ਮਨ ਬਲਵਾਨ ਹੋਏਗਾ, ਆਖੋ ਵਾਹਿਗੁਰੂ। ਕਹਿੰਦੇ ਸੱਚ ਕਹੀਏ, ਸਾਡੇ ਅੰਦਰ ਇਤਨੀ ਆਤਮਕ ਬਲ ਮਿਲਿਆ, ਅਸੀਂ ਕਦੇ ਵੀ ਸੱਚ ਨੂੰ ਇਹਨਾਂ ਕੁੜਿਆਰਾਂ ਪਿੱਛੇ ਕੁਰਬਾਨ ਨਹੀਂ ਕਰ ਸਕਦੇ। ਆਪਣੇ ਆਪ ਨੂੰ ਤਾਂ ਕੁਰਬਾਨ ਕਰ ਦਿਆਂਗੇ, ਲੇਕਿਨ ਸੱਚ ਨੂੰ ਕੁਰਬਾਨ ਨਹੀਂ ਹੋਣ ਦੇਣਾ। ਦੂਸਰੀ ਤਰਫ ਗੰਗੂ ਵੀ ਬੋਲਿਆ ਸੀ, ਮੈਂ ਸੱਚ ਬੋਲਦਾ, ਸਾਹਿਬਜ਼ਾਦੇ ਸਤਿਗੁਰਾਂ ਦੇ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ, ਤੇ ਉਹਨਾਂ ਦੀ ਮਾਤਾ ਮੇਰੇ ਕੋਲ ਹਨ, ਆਖੋ ਵਾਹਿਗੁਰੂ। ਗੰਗੂ ਬੋਲਦਾ, ਮੈਂ ਵੀ ਸੱਚ ਬੋਲਦਾ, ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਸਾਹਿਬਜ਼ਾਦੇ ਮੇਰੇ ਕੋਲ। ਆਹ ਵੇਖੋ, ਗੰਗੂ ਸੱਚ ਨੂੰ ਕੂੜਿਆਂ ਪਿੱਛੇ ਕੁਰਬਾਨ ਕਰਨ ਲੱਗੇ, ਆਖੋ ਵਾਹਿਗੁਰੂ। ਜਿਨ੍ਹਾਂ ਦੇ ਅੰਦਰ ਕੂੜ ਦਾ ਨਿਆ ਹੋਏਗਾ ਉਹਨਾਂ ਨੇ ਸੱਚ ਨੂੰ ਕੁਰਬਾਨ ਕਰਨਾ ਹੈ, ਕੂੜ ਪਿੱਛੇ, ਆਖੋ ਵਾਹਿਗੁਰੂ। ਪਰ ਜਿਨ੍ਹਾਂ ਦੇ ਅੰਦਰ ਸੱਚ ਹੈ, ਸੱਚੋ ਸੱਚ ਹੈ, ਆਖੋ ਵਾਹਿਗੁਰੂ। ਜਿਨ੍ਹਾਂ ਨੇ ਗੁਰਸ਼ਬਦ ਦੀ ਕਮਾਈ ਕਰਕੇ

ਸੱਚ ਨੂੰ ਪਰਤੱਖ ਵੇਖ ਲਿਆ ਆਖੋ ਵਾਹਿਗੁਰੂ। ਗੁਰਸ਼ਬਦ ਦੀ ਕਰੜੀ ਕਮਾਈ ਕਰਕੇ ਉਹਨਾਂ ਨੂੰ ਦੂਜਾ ਭਾਵ ਠੱਗ ਨਹੀਂ ਸਕਦਾ ਆਖੋ ਵਾਹਿਗੁਰੂ। ਉਹ ਆਪਣੇ ਆਪ ਕੁਰਬਾਨ ਹੋ ਜਾਣਗੇ, ਸੱਚ ਕਵਾਂ ਕੁਰਬਾਨ ਹੋ ਜਾਣਗੇ। ਇੱਕ ਹੋਰ ਬੇਨਤੀ ਕਰਦੇ, ਸੱਚ ਸੁਣਨਾ ਬਹੁਤ ਔਖਾ ਹੈ ਆਖੋ ਵਾਹਿਗੁਰੂ, ਬਹੁਤ ਹੀ ਔਖਾ। ਸੱਚ ਅੰਦਰ ਕੁੜਿਆਰਾਂ ਦੇ ਅੰਦਰ ਅੱਗ ਲਗਾ ਦਿੰਦਾ, ਉਹ ਸੱਚ ਦੇ ਸੇਕ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਕਿਉਂਕਿ ਇੱਕੋ ਇੱਕ ਤਾਂ ਸੱਚ ਹੈ ਜਿਸ ਦੇ ਤਪ ਨੇ ਅੰਦਰ ਭਰਮ ਜਾਲਣੇ ਹਨ ਆਖੋ ਵਾਹਿਗੁਰੂ। ਇੱਕੋ ਇੱਕ ਤਾਂ ਸੱਚ ਹੈ ਜਿਸ ਨੇ ਅੰਦਰ ਈਰਖਾ ਨੂੰ ਜਾਲ ਦੇਣਾ, ਪਰ ਕੁੜਿਆਰ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਸਚਿਆਰ ਦੀ ਜ਼ਬਾਨ ਨੂੰ ਜੋ ਸੱਚ ਬੋਲ ਰਹੀ ਹੈ ਕਿਸੇ ਨਾ ਕਿਸੇ ਢੰਗ ਦੇ ਨਾਲ ਬੋਲਣੋਂ ਬੰਦ ਕੀਤਾ ਜਾਏ ਆਖੋ ਵਾਹਿਗੁਰੂ। ਇਹ ਆਰੰਭ ਤੋਂ ਹੀ ਯਤਨ ਦੇ ਹੈ, ਉਹ ਹਰ ਹੀਲੇ ਵਰਤਦਾ, ਹਰ ਯਤਨ ਕਰਦਾ, ਪਰ ਜਦੋਂ ਕੋਈ ਹੀਲਾ ਸਫਲ ਨਹੀਂ ਹੁੰਦਾ ਤਾਂ ਉਹ ਫਿਰ ਸਚਿਆਰ ਦੀ ਜ਼ਬਾਨ ਨੂੰ ਸਦਾ ਬੰਦ ਕਰਨ ਲਈ ਉਸਨੂੰ ਫਿਰ ਸ਼ਹੀਦ ਕਰ ਦਿੰਦਾ ਆਖੋ ਵਾਹਿਗੁਰੂ। ਉਹ ਭੁਲੇਖੇ ਵਿੱਚ ਆ ਜਾਂਦਾ, ਉਸ ਦਾ ਸਭ ਤੋਂ ਵੱਡਾ ਭੁਲੇਖਾ ਹੁੰਦਾ। ਭੁਲੇਖਾ ਕੀ ਹੈ ਕਿ ਸ਼ਾਇਦ ਸਚਿਆਰ ਦੀ ਜ਼ਬਾਨ ਬੰਦ ਹੋ ਜਾਏਗੀ ਉਸ ਦੀ ਸ਼ਹੀਦੀ ਕਰਕੇ, ਪਰ ਉਸਨੂੰ ਭੁਲੇਖਾ ਕਿ ਇਹ ਸੱਚ ਅਤੇ ਸੱਚ ਦੀ ਬੋਲਣ ਦੀ ਬੁਲੰਦੀ, ਅੰਦਰੋਂ ਸੱਚ ਦੀ ਪ੍ਰਤੱਖ ਸ਼ਕਤੀ ਨੂੰ ਕੋਈ ਅੱਜ ਤੱਕ ਬੰਦ ਨਹੀਂ ਕਰ ਸਕਿਆ ਆਖੋ ਵਾਹਿਗੁਰੂ। ਮੈਂ ਇੱਕ ਹੋਰ ਬੇਨਤੀ ਕਰਾਂਗਾ, ਸ਼ਹੀਦ ਕੀ ਹੈ ਅਤੇ ਸ਼ਹੀਦੀ ਕੀ ਹੈ, ਇਹ ਕਿਸ ਨੂੰ ਕਹਿੰਦੇ ਨੇ ਆਖੋ ਵਾਹਿਗੁਰੂ? ਸ਼ਹੀਦ ਕਿਸ ਨੂੰ ਕਹਿੰਦੇ ਨੇ ਅਤੇ ਸ਼ਹੀਦੀ ਕਿਸ ਨੂੰ ਕਹਿੰਦੇ? ਇੱਕ ਦਾ ਅਰਥ ਹੈ ਗਵਾਹੀ, ਇੱਕ ਦਾ ਅਰਥ ਹੈ ਗਵਾਹ। ਅਸੀਂ ਕਚਹਿਰੀਆਂ ਵਿੱਚ ਜਾਂਦੇ ਹਾਂ ਅਤੇ ਸਾਡੀਆਂ ਸ਼ਹਾਦਤਾਂ ਹੁੰਦੀਆਂ ਨੇ ਆਖੋ ਵਾਹਿਗੁਰੂ। ਅਸੀਂ ਕਹਿੰਦੇ ਅੱਜ ਮੇਰੀ ਪਾਰਟੀ ਦੀਆਂ ਬੰਦਿਆਂ ਦੀਆਂ ਸ਼ਹਾਦਤਾਂ ਹਨ, ਕੱਲ੍ਹ ਦੂਸਰੀ ਪਾਰਟੀ ਦੇ ਬੰਦਿਆਂ ਦੀਆਂ ਸ਼ਹਾਦਤਾਂ ਹੋਣਗੀਆਂ। ਇਸ ਦਾ ਅਰਥ ਕੀ ਹੈ? ਅੱਜ ਮੇਰੀਆਂ ਗਵਾਹੀਆਂ ਹਨ, ਕੱਲ੍ਹ ਦੂਸਰੀ ਪਾਰਟੀ ਦੀਆਂ ਗਵਾਹੀਆਂ ਹਨ। ਪਰ ਕਦੇ ਤੁਸੀਂ ਕਚਹਿਰੀ ਦੇਖਿਆ ਕੀ ਹੁੰਦਾ? ਜਦੋਂ ਜੱਜ ਦੇ ਸਾਹਮਣੇ ਕੋਈ ਸ਼ਹਾਦਤ ਦਿੰਦਾ ਕੀ ਕਹਿੰਦਾ? ਮੈਂ ਆਪਣੀ ਧਾਰਮਿਕ ਪੁਸਤਕ ਨੂੰ ਹੱਥ ਰੱਖ ਕੇ, ਮੈਂ ਆਪਣੇ ਰੱਬ ਨੂੰ, ਆਪਣੇ ਇਸ਼ਟ ਨੂੰ ਮੰਨਦਾ ਹੋਇਆ ਇਹ ਗੱਲ ਕਹਿੰਦਾ, ਮੈਂ ਸੱਚ ਬੋਲਾਂਗਾ, ਸੱਚ ਦੇ ਸਿਵਾ ਹੋਰ ਕੁਛ ਨਹੀਂ ਬੋਲਾਂਗਾ ਆਖੋ ਵਾਹਿਗੁਰੂ। ਮੈਂ ਸੱਚ ਬੋਲਾਂਗਾ, ਸੱਚ ਦੇ ਸਿਵਾ ਹੋਰ ਕੁਛ ਨਹੀਂ ਬੋਲਾਂਗਾ, ਇਸ ਦਾ ਮਤਲਬ ਕੀ ਹੈ? ਕਿ ਸ਼ਹਾਦਤ ਹੁੰਦੀ ਹੀ ਸੱਚ ਲਈ ਹੈ ਆਖੋ ਵਾਹਿਗੁਰੂ। ਸੱਚ ਨੂੰ ਪ੍ਰਗਟਾਉਣ ਲਈ ਹੀ ਸ਼ਹਾਦਤ ਹੁੰਦੀ ਹੈ। ਇਹ ਠੀਕ ਹੈ ਅੱਜ ਕੁੜਿਆਰਾਂ ਦੀ ਦੁਨੀਆਂ ਵਿੱਚ ਕੂੜ ਨਾਲ ਨਿਹੋ ਕਰਨ ਵਾਲੇ ਜਿਨ੍ਹਾਂ ਦੇ ਅੰਦਰ ਸੱਚ ਨਹੀਂ ਵਸਿਆ, ਅੱਜ ਰੱਬ ਦੀ ਸਹੁੰ ਚੁੱਕ ਕੇ ਵੀ ਝੂਠ ਬੋਲ ਜਾਂਦੇ ਨੇ, ਝੂਠੀਆਂ ਗਵਾਹੀਆਂ ਦੇ ਦਿੰਦੇ ਨੇ, ਗੱਲ ਵੱਖਰੀ ਹੈ ਆਖੋ। ਲੇਕਿਨ ਅਦਾਲਤ ਦੇ ਫੈਸਲੇ ਦੇ ਮੁਤਾਬਕ, ਸੰਸਾਰ ਦੇ ਨਿਆਂ ਦੇ ਮੁਤਾਬਕ, ਇਹ ਗੱਲ ਸੱਚਾਈ ਹੈ ਕਿ ਸ਼ਹਾਦਤ ਦਾ ਸੰਬੰਧ ਸੱਚ ਨੂੰ ਪ੍ਰਗਟਾਉਣ ਲਈ ਹੈ ਆਖੋ ਵਾਹਿਗੁਰੂ। ਜੇ ਸੰਸਾਰ ਦੇ ਨਿਆਂ ਦੇ ਵਿੱਚ ਸੱਚ ਨੂੰ ਪ੍ਰਗਟਾਉਣ ਲਈ ਸ਼ਹਾਦਤ ਹੈ, ਤੇ ਨਿਰੰਕਾਰ ਦੇ ਘਰ ਵੀ ਸੱਚ ਨੂੰ ਪ੍ਰਤੱਖ ਕਰਨ ਲਈ, ਸੱਚ ਨੂੰ ਪ੍ਰਗਟਾਉਣ ਲਈ, ਸੱਚ ਤੇ ਪਹਿਰਾ ਦੇਣ ਲਈ ਸ਼ਹਾਦਤ ਹੈ ਆਖੋ ਵਾਹਿਗੁਰੂ। ਕਿਉਂਕਿ ਸ਼ਹਾਦਤ ਹੁੰਦੀ ਹੀ ਸੱਚ ਲਈ ਹੈ। ਜੇ ਸ਼ਹਾਦਤ ਦਾ ਸੰਬੰਧ ਸੱਚ ਨਾਲ ਹੈ ਤੇ ਸੱਚ ਦਾ ਸੰਬੰਧ ਸਚਿਆਰ ਨਾਲ ਹੈ ਆਖੋ ਵਾਹਿਗੁਰੂ। ਜੇ ਸੱਚ ਦਾ ਸੰਬੰਧ ਸਚਿਆਰ ਨਾਲ ਹੈ, ਸਚਿਆਰ ਦਾ ਸਰੂਪ ਸੱਚਾ ਹੈ ਆਖੋ ਵਾਹਿਗੁਰੂ। ਸਚਿਆਰ ਦਾ ਸਰੂਪ ਸੱਚਾ ਹੈ, ਉਹ ਸਚਿਆਰ ਦੇ ਹੀ ਬੋਲ ਸਨ, ਬੋਲੇ ਹੋਏ ਆਖੋ ਵਾਹਿਗੁਰੂ। ਕੀ ਬੋਲੇ ਸਨ? ਜਦੋਂ ਜਲਾਦ ਆਇਆ ਸੀ
ਜਲਾਦ ਨੇ ਇਹ ਗੱਲ ਕਹੀ, ਕੋਤਵਾਲ ਨੇ ਵੀ ਗੱਲ ਕਹੀ, ਕਾਜੀ ਨੇ ਵੀ ਇੱਕ ਗੱਲ ਕਹੀ। ਦੇਖਣਾ, ਮੈਂ ਖਾਨਦਾਨੀ ਕਾਜੀ ਹਾਂ, ਜਦੋਂ ਮੈਂ ਫਤਵਾ ਸੁਣਾਉਣਾ ਮੇਰੇ ਬੋਲ ਕਦੇ ਕੰਬਦੇ ਨਹੀਂ, ਤੁਸੀਂ ਸੁਣ ਲਓ ਧਿਆਨ ਦੇ ਨਾਲ। ਆਖੋ ਵਾਹਿਗੁਰੂ, ਮੇਰੇ ਬੋਲ ਕਦੇ ਕੰਬਦੇ ਨਹੀਂ। ਆਖੋ ਵਾਹਿਗੁਰੂ। ਫਿਰ ਬੋਲਿਆ, ਕੋਤਵਾਲ, ਮੈਂ ਖਾਨਦਾਨੀ ਕੋਤਵਾਲ ਹਾਂ, ਮੈਂ ਜਦੋਂ ਕਿਸੇ ਦੇ ਕੋਲੋਂ ਕੁਝ ਬੁਲਾਉਣਾ ਹੁੰਦਾ, ਮੇਰਾ ਬੁਲਾਉਣ ਦਾ ਢੰਗ ਨਿਰਾਲਾ ਹੈ, ਕਦੇ ਕੰਬਿਆ ਨਹੀਂ। ਜਲਾਦ ਬੋਲਿਆ, ਜਦੋਂ ਮੈਂ ਹੱਥ ਵਿੱਚ ਤਲਵਾਰ ਫੜ ਲੈਂਦਾ, ਮੇਰੇ ਹੱਥ ਕਦੇ ਕੰਬੇ ਨਹੀਂ, ਮੈਂ ਵੀ ਖਾਨਦਾਨੀ ਜਲਾਦ ਹਾਂ। ਆਖੋ ਵਾਹਿਗੁਰੂ। ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬੋਲੇ, ਸੁਣ, ਜੇ ਤੂੰ ਖਾਨਦਾਨੀ ਕਾਜੀ ਹੈ, ਜੇ ਤੂੰ ਖਾਨਦਾਨੀ ਜਲਾਦ ਹੈ, ਜੇ ਤੂੰ ਖਾਨਦਾਨੀ ਕੋਤਵਾਲ ਹੈ, ਤੇ ਮੇਰੀ ਵੀ ਗੱਲ ਸੁਣ ਲੈ, ਮੈਂ ਵੀ ਖਾਨਦਾਨੀ ਸ਼ਹੀਦ ਹਾਂ। ਆਖੋ ਵਾਹਿਗੁਰੂ। ਮੈਂ ਵੀ ਖਾਨਦਾਨੀ ਸ਼ਹੀਦ ਹਾਂ, ਜੇ ਤੇਰੇ ਹੱਥ ਨਹੀਂ ਕੰਬਦੇ, ਤੇਰੇ ਹੱਥ ਤਾਂ ਕਿਸੇ ਸਮੇਂ ਕੰਬ ਵੀ ਸਕਦੇ ਹਨ, ਤੇਰੇ ਬੋਲ ਕਿਸੇ ਸਮੇਂ ਫਤਵਾ ਦੇਣ ਲਈ ਕੰਬ ਵੀ ਸਕਦੇ ਹਨ, ਮੈਂ ਤਾਂ ਉਹਨਾਂ ਦਾ ਪੋਤਾ ਹਾਂ ਜਿਹੜੇ ਤੱਤੀ ਤਵੀ ਤੇ ਬੈਠ ਕੇ ਵੀ ਚਰਬੀ ਢਾਲ ਕੇ ਵੀ ਡੋਲੇ ਨਹੀਂ। ਆਖੋ ਵਾਹਿਗੁਰੂ। ਉਦੋਂ ਵੀ ਬੋਲੇ ਸੀ, ਤੇਰਾ ਕੀਆ ਮੀਠਾ ਲਾਗ, ਹਰ ਨਾਮ ਪਦਾਰਥ ਨਾਨਕ ਮਾਗ। ਸਾਰੇ ਬੋਲੋ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮਾਗੈ। ਤਿਵੇਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਲਮ ਫੇਰ ਬੋਲਦੀ ਹੈ, ਕਿਵੇਂ ਕਹਿੰਦੇ ਹਨ।

जय जय सुतलु कहिंदे आखो वाहेगुरु कहिंदे ध्यान नाल गल सुनो कुड़ियारां नूं भुलेखा जिस गल दा है वह भुलेखा नहीं रहना चाहिदा। कोई सोचे मैं पिंजरे दियां सलाखां विच अंदर रख के सचार दी आवाज नूं बंद कर देंगा, नहीं आखो वाहेगुरु। इस सचार दी आवाज किसे नूं शहीद करके भी बंद नहीं हो सकती। इस सचार दी आवाज ही एक दिन शक्ति बन के प्रगट हो जाती है, सच दी शक्ति जदों हजूर दी हजूरी विच सच दी सचार दी शहादत प्रवान हो जाती है, ता उससे ही सच विचों निकली हुई शक्ति एक शमशीर बन जाती है। आखो वाहिगुरु जो मनुखता की तकदीर हुंदी है, कौम की तकदीर हुंदी है, मजलूमा की तकदीर हुंदी है, कहते एक दिन समा आएगा, मत सोचो कोई किसी की तली हुई चरबी तत्ती तवी ते, आखो वाहिगुरु यह प्रगट नहीं होएगी। मत सोचो चांदनी चौक दिली दी शहादत प्रगट नहीं होएगी। एक दिन गुरु गोबिंद सिंह दे हाथ ही शमशीर होएगी, ओ मनुखता दी तकदीर होएगी। पर ख्याल करना जदों ओही शमशीर श्री गुरु गोबिंद सिंह जी दे मुबारक हत्थां विच आई, हाथ ही शमशीर पर मुखों बोल की हन और किसू ते बैर ना गए हो, आखो मेरा किसी ना बैर नहीं, आखो वाहिगुरु। पुछण वाले पुछदे ने साहब जी तुहाडे हाथ विच शमशीर फड़ी होवे फिर तुसीं कहिंदे हो मेरा किसे ने वैर भी नहीं, आखो हाथ विच शमशीर ते मुख बोलदे मेरा किसे ना वैर नहीं। ए शमशीर किसे नाल वैर लई नहीं, किसे नाल नफरत लई नहीं, किसे दी दुश्मनी लई नहीं। मेरी तो ऐसी अवस्था गुरु ओही ने जिहड़े गुरु बोलदे रहे, ना को दुश्मन दुखिया ना है को मंदा, आखो वाहिगुरु। ना को मेरा दुश्मन रहा, फिर महाराज सच्चे पाशाह शमशीर फड़ी क्यों है, कहिंदे इस करके धर्म चलावन संत उबार, आखो वाहिगुरु। मजलूमा दे सहारे लई, दुखिया दे सहारे लई, मनुखता दे जीवन लई, सरबत दे भले लई, आखो वाहिगुरु। जेड़े दुखी मनुखता विच दुफाड़ पाउंदे ने, आखो वाहिगुरु। जेड़े सर्वसांझ विच तकरार करते हैं, आखो वाहिगुरु। जेड़े मजलूमा ते जुलम टाउंदे ने, आखो वाहिगुरु। यह तो शमशीर किरपान है, तलवार नहीं, आखो वाहिगुरु। किरपान का अर्थ ही है किरपा, आन किरपा करन वाली, आखो वाहिगुरु। तलवार तो किसी तले डिगे ते वार कर सकती है, आखो वाहिगुरु। पर यह एक कातल की छुरी नहीं, एक डॉक्टर की, आखो वाहिगुरु। ओपरेशन करन वाला शस्त्र है, आखो भाई। जो जीवन देंदा है, आखो भाई, जीवन मुकाउंदा नहीं। जो आत्मक जीवन देंदा है, उससे ही शमशीर हाथ विच फड़न वाले बारे क्या सी, मानस की जात सब है एक है पहचानबो। उन्होंने क्या सी देखना, यह परमात्मा दी जो खलकत है, आखो वाहिगुरु। इस विच खालक दे दीदार हुंदे ने, आखो वाहिगुरु। इस विच हुंदे ने, पर जिन्होंने इस सिख्या रूप में मनिया उन्होंने सिख्या लैके अपने आप को तो कुरबान कर लिया, आखो वाहिगुरु। मैं गल चेते आई जो भाई दयाला जी देग विच उबालन लगे, आखो वाहिगुरु। देखो सरबत का भला मंगण वाले हो, जे गुरु की सिख्या मिल जाए साढ़े को बुरा होएगा ही नहीं, आखो वाहिगुरु, आखो वाहिगुरु। गुरु की सिख्या सच्ची है, गुरु की सिख्या सचार लई है, सचार बनाउण लई है, गुरमुख पैदा करन लई है। सतसंग विच जो गुरु का बगीचा गुरमुख नूं पैदा करन वाला है, आखो वाहिगुरु। मैं गुरमुख होना ही सुख फल है। जदों भाई दयाला जी हुक्म होया देख च उबालन दा, तां ओ जिहड़ा जलास सी ओ हौली हौली अग बाले, आखो वाहिगुरु।
ਅੱਗ ਬਾਲਣ ਵਿੱਚ ਦੇਰ ਕਰੀ ਜਾਏ। ਉਹ ਕਹਿਣ ਲੱਗੇ, ਹੁਣ ਤੈਨੂੰ ਹੋ ਕੀ ਗਿਆ ਹੈ, ਹੁਣ ਦੇਰੀ ਕਾਹਦੀ ਹੈ? ਕਹਿੰਦਾ, ਮੈਂ ਪਹਿਲੀ ਵਾਰ ਐਸਾ ਇਨਸਾਨ ਦੇਖਿਆ, ਅਸੀਂ ਤਾਂ ਜਾਣ ਬੁੱਝ ਕੇ ਦੇਰੀ ਕਰਦਿਆਂ ਕੁਛ ਹੋਰ ਦੇਰ ਜੀ ਲਵੇ, ਪਰ ਤੂੰ ਪਹਿਲੀ ਵਾਰ ਮੈਂ ਐਸਾ ਦੇਖਿਆ ਤੈਨੂੰ ਜਿਸ ਨੂੰ ਇੰਨੀ ਕਾਹਲੀ ਪਈ ਹੈ। ਭਾਈ ਦਿਆਲਾ ਜੀ ਬੋਲੇ, ਸੁਣ, ਗੁਰੂ ਦੇ ਆਸਰੇ ਮੈਂ ਜ਼ਿੰਦਗੀ ਤਾਂ ਵੇਖ ਲਈ ਹੈ, ਪਰ ਮੈਂ ਚਾਹੁੰਦਾ ਹਾਂ ਗੁਰੂ ਦੇ ਆਸਰੇ ਹੁਣ ਮੌਤ ਵੀ ਵੇਖ ਲਓ। ਆਖੋ ਵਾਹਿਗੁਰੂ, ਮੈਨੂੰ ਤਾਂ ਇਹ ਗੱਲ ਸਮਝ ਆਈ ਹੈ, ਅਸੀਂ ਸੰਸਾਰ ਜਿੰਨੇ ਵੀ ਮਰਦੇ ਹਾਂ ਅਸੀਂ ਆਪਣੀ ਮੌਤ ਨੂੰ ਆਪ ਨਹੀਂ ਦੇਖਦੇ, ਲੇਕਿਨ ਸ਼ਹੀਦ ਆਪਣੀ ਮੌਤ ਨੂੰ ਆਪ ਦੇਖਦਾ। ਆਖੋ ਵਾਹਿਗੁਰੂ, ਇਹ ਅੰਤਰ ਹੈ। ਆਖੋ ਵਾਹਿਗੁਰੂ, ਅਸੀਂ ਜਿੰਨੇ ਮਰਦੇ ਮਰ ਜਾਂਦੇ ਹਾਂ, ਲੇਕਿਨ ਅਸੀਂ ਆਪਣੀ ਮੌਤ ਨੂੰ ਕਦੇ ਆਪ ਨਹੀਂ ਦੇਖਿਆ। ਆਖੋ ਵਾਹਿਗੁਰੂ, ਲੇਕਿਨ ਸ਼ਹੀਦ ਨੂੰ, ਸਤਿਆਰ ਨੂੰ ਪਤਾ ਹੁੰਦਾ ਕਿ ਮੇਰੀ ਮੌਤ ਕੈਸੀ ਹੈ। ਆਖੋ ਵਾਹਿਗੁਰੂ, ਇਹ ਅੰਤਰ ਹੈ। ਆਖੋ ਵਾਹਿਗੁਰੂ, ਸ਼ਹੀਦ ਹੀ ਜਾਣਦਾ ਕਿ ਮੇਰੀ ਮੌਤ ਕੈਸੀ ਹੈ। ਆਖੋ ਵਾਹਿਗੁਰੂ, ਕਿ ਮੌਤ ਤਾਂ ਵੇਖ ਲਾਂ ਕੈਸੀ ਹੈ, ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਦੇ ਅੰਦਰ ਸੱਚੇ ਦੀ ਸੱਚੀ ਸਿੱਖਿਆ ਵਸ ਗਈ। ਆਖੋ ਵਾਹਿਗੁਰੂ, ਵਸ ਗਈ ਹੈ। ਧੰਨ ਮਾਤਾ ਗੁਜਰੀ ਜੀ ਨੇ ਪੁੱਛਿਆ ਸੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਤੁਸੀਂ ਮੈਨੂੰ ਕਹਿੰਦੇ ਹੋ ਕਿ ਬੜੀਆਂ ਬੜੀਆਂ ਪ੍ਰੀਖਿਆ ਹੋਣਗੀਆਂ, ਬੜੀਆਂ ਸ਼ਹੀਦੀਆਂ ਹੋਣਗੀਆਂ, ਤੁਹਾਨੂੰ ਅੱਖੀ ਵੇਖਣੀਆਂ ਪੈਣਗੀਆਂ, ਪਰ ਮੇਰੇ ਕੋਲ ਸਿੱਖਿਆ ਵੀ ਹੋਣੀ ਚਾਹੀਦੀ ਹੈ, ਜਿਸ ਸਿੱਖਿਆ ਦੇ ਨਾਲ ਮੈਂ ਉਹਨਾਂ ਪ੍ਰੀਖਿਆਵਾਂ ਨੂੰ ਵੇਖ ਸਕਾਂ, ਉਹਨਾਂ ਸ਼ਹੀਦੀਆਂ ਨੂੰ ਵੇਖ ਸਕਾਂ, ਮੇਰੇ ਕੋਲ ਸਿੱਖਿਆ। ਆਖੋ ਵਾਹਿਗੁਰੂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਬੋਲੇ, ਤੈਨੂੰ ਹਰ ਪ੍ਰੀਖਿਆ ਵਿੱਚੋਂ ਹੀ ਸਿੱਖਿਆ ਮਿਲੇਗੀ। ਆਖੋ ਵਾਹਿਗੁਰੂ, ਹਰ ਪ੍ਰੀਖਿਆ ਚੋਂ। ਕਹਿੰਦੇ ਸਮਝ ਨਹੀਂ ਆਈ, ਕਹਿੰਦੇ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਆਣਗੇ ਨਾ, ਆਖੋ ਵਾਹਿਗੁਰੂ, ਚਾਦਰ ਵਿੱਚ ਲਪੇਟਿਆ ਹੋਇਆ, ਜਦੋਂ ਖੂਨ ਦੀਆਂ ਤਾਰਾਂ ਤੁਸੀਂ ਚਾਦਰ 'ਚ ਵੇਖੋਗੇ ਨਾ, ਜੇ ਉਸ ਵਕਤ ਤੁਹਾਡੀਆਂ ਅੱਖਾਂ ਸੇਜਲ ਨਾ ਹੋਈਆਂ ਤਾਂ ਸਮਝ ਲੈਣਾ ਕਿ ਤੁਸੀਂ ਹੋਰ ਸ਼ਹੀਦੀਆਂ ਨੂੰ ਵੀ ਵੇਖ ਲਓਗੇ। ਆਖੋ ਵਾਹਿਗੁਰੂ, ਗੁਰੂ ਦੀ ਸਿੱਖਿਆ ਲੈ ਕੇ, ਜੇ ਉਸ ਵਕਤ ਤੁਹਾਡੀਆਂ ਅੱਖਾਂ ਸੇਜਲ ਨਾ ਹੋਈਆਂ, ਇੰਨਾ ਵੱਡਾ ਤੁਹਾਡੇ ਅੰਦਰ ਜਿਗਰਾ ਹੋਇਆ, ਆਖੋ ਵਾਹਿਗੁਰੂ, ਫਿਰ ਤੁਸੀਂ ਉਹਨਾਂ ਸ਼ਹੀਦੀਆਂ ਨੂੰ ਵੇਖ ਸਕੋਗੇ। ਆਖੋ ਵਾਹਿਗੁਰੂ, ਜੇ ਤੁਹਾਡੇ ਅੰਦਰ ਇਹ ਸਿੱਖਿਆ ਆਵਣ ਜਾਣ ਇੱਕ ਖੇਲ ਬਣਾਇਆ, ਆਖੋ ਵਾਹਿਗੁਰੂ, ਜੇ ਅੰਦਰ ਤੁਹਾਡੇ ਅੰਦਰ ਇਹ ਗੱਲ ਆ ਗਈ ਇਹ ਮਨੁੱਖਤਾ ਦੇ ਭਲੇ ਲਈ, ਇਹ ਸ਼ਹੀਦੀ, ਆਖੋ ਵਾਹਿਗੁਰੂ, ਇਹ ਕੁਰਬਾਨੀ ਧਰਮ ਦੀ ਚਾਦਰ ਬਣ ਗਈ। ਆਖੋ ਵਾਹਿਗੁਰੂ, ਸਾਰੇ ਬੋਲੋ, ਧਰਮ ਦੀ ਚਾਦਰ ਬਣ ਗਈ। ਉਸੇ ਧਰਮ ਦੀ ਚਾਦਰ ਨੇ ਜੋ ਸਿੱਖਿਆ ਦਿੱਤੀ, ਉਸ ਸਿੱਖਿਆ ਤੇ ਚੱਲ ਕੇ ਸੱਚ ਦੀ ਸਿੱਖਿਆ, ਧੰਨ ਹਨ ਧੰਨ ਮਾਤਾ ਗੁਜਰੀ, ਕਿੰਨਾ ਵੱਡਾ ਜਿਗਰਾ ਹੋਏਗਾ। ਆਖੋ ਵਾਹਿਗੁਰੂ, ਜਿਸ ਦੇ ਪੋਤੇ ਵੀ ਸ਼ਹੀਦ, ਆਖੋ ਵਾਹਿਗੁਰੂ, ਜਿਸ ਦਾ ਪਤੀ ਵੀ ਸ਼ਹੀਦ, ਸਾਰੇ ਸਾਰਾ ਸਰਬੰਸ ਸ਼ਹੀਦ, ਆਖੋ ਵਾਹਿਗੁਰੂ, ਕੈਸੀ ਧੰਨ ਮਾਤਾ ਗੁਜਰੀ, ਆਖੋ ਵਾਹਿਗੁਰੂ, ਜਿਹੜੀ ਪੂਰਨ ਹੋ ਕੇ ਗੁਜਰੀ, ਆਖੋ ਵਾਹਿ, ਸਾਰੇ ਬੋਲੋ, ਧੰਨ ਮਾਤਾ ਗੁਜਰੀ, ਜਿਹੜੀ ਪੂਰਨ ਹੋ ਕੇ ਗੁਜਰੀ, ਪੂਰਨ, ਆਖੋ ਵਾਹਿਗੁਰੂ, ਪੂਰਨ। ਆਮ ਤੌਰ ਤੇ ਅਸੀਂ ਕਹਿੰਦੇ ਗੁਜਰ ਗਈ, ਕੋਈ ਬੰਦਾ ਗੁਜਰ ਜਾਏ, ਲੇਕਿਨ ਪੂਰਨ ਨਹੀਂ, ਧੰਨ ਮਾਤਾ ਗੁਜਰੀ ਜਿਹੜੀ ਪੂਰਨ ਹੋ ਕੇ ਗੁਜਰੀ। ਆਖੋ, ਮਾਣ ਹੈ ਸਾਨੂੰ ਦਾਦੀ ਮਾਂ ਤੇ, ਆਖੋ ਵਾਹਿਗੁਰੂ, ਔਰ ਮਹਾਨ ਕੁਰਬਾਨੀ ਜਿਹੜੀ ਮਨੁੱਖਤਾ ਦੇ ਭਲੇ ਲਈ, ਆਖੋ ਵਾਹਿਗੁਰੂ, ਚਾਹੇ ਉਸ ਕਸ਼ਮੀਰੀ ਪੰਡਤਾਂ ਦੀ ਸਮੱਸਿਆ ਸੀ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਐਸੀ ਬਖਸ਼ਿਸ਼, ਐਸਾ ਵੈਰਾਗ ਸਾਨੂੰ ਦੇ ਗਏ, ਔਰ ਸਾਨੂੰ ਇੱਕ ਸਿੱਖਿਆ ਦੇ ਗਏ, ਉਹ ਸਿੱਖਿਆ ਕੀ ਸੀ ਆ ਤੁਹਾਨੂੰ ਮੈਂ ਦੱਸਾਂ। ਹੁਣ ਸੰਗੀ ਕੌਣ ਹੈ? ਪਹਿਲਾਂ ਮੈਂ ਤੁਹਾਨੂੰ ਸੁਣਾਉਂਦਾ ਰਿਹਾ ਬਈ ਇਹ ਜਗਮੀਤ ਨਾ ਦੇਖਿਓ ਕੋਈ, ਆਖੋ ਵਾਹਿਗੁਰੂ, ਇਹ ਵੀ ਸੁਣਾਇਆ ਜਗਤ ਮੈਂ ਝੂਠੀ ਦੇਖੀ ਪ੍ਰੀਤ, ਪਰ ਹੁਣ ਤੁਸੀਂ ਇਹ ਵੀ ਸੁਣ ਲਓ ਸੰਗੀ ਕੌਣ ਹੈ, ਆਖੋ ਵਾਹਿਗੁਰੂ, ਤੇ ਜੇ ਸੰਗੀ ਦੀ ਸਮਝ ਆ ਜਾਏ ਤੇ ਤੁਸੀਂ ਪਹਿਰਾ ਦੇਣਾ, ਆਖੋ ਵਾਹਿਗੁਰੂ, ਤੁਹਾਡੇ ਅੰਦਰ ਵੀ ਪ੍ਰਭੂ ਭਗਤੀ ਆਏਗੀ, ਪ੍ਰਭੂ ਦੀ ਸ਼ਕਤੀ ਆਏਗੀ, ਬਾਣੀ ਦਾ ਜ਼ੋਰ ਹੋਏਗਾ, ਕਰਮਖੰਡ ਕੀ ਬਾਣੀ ਜ਼ੋਰ,
ਤੇ ਤੈ ਹੋਰ ਨਾ ਕੋਈ ਹੋਰ ਆਤਮਕ ਬਲ ਮਿਲੇਗਾ। ਆਖੋ ਵਾਹਿਗੁਰੂ, ਆਤਮਕ ਬਲ ਮਿਲੇਗਾ, ਆਤਮਕ ਬਲ ਮਿਲੇਗਾ, ਆਤਮਕ ਬਲ ਮਿਲੇਗਾ। ਆਖੋ ਵਾਹਿਗੁਰੂ, ਮਨ ਬਲਵਾਨ ਹੋਏਗਾ, ਨਿਰਪੈ ਹੋਏਗਾ। ਤੇ ਉਹ ਕੀ ਸਮਝਾਉਂਦੇ ਹਨ ਸਮਾਪਤੀ ਤੋਂ ਪਹਿਲਾਂ ਸਾਰੇ ਬੋਲੀ, ਉਸ ਸ਼ਬਦ ਵਿੱਚ ਕੀ ਸਾਨੂੰ ਸਮਝਾਉਗੇ? ਤੇ ਆਓ ਸੰਗੀ ਦੱਸਦੇ ਹਨ ਕੌਣ ਹੈ, ਫਿਰ ਮੈਂ ਸਮਾਪਤੀ ਕਰਾਂਗਾ ਇਹ ਪੜ੍ਹ ਕੇ। ਸਮਾਂ ਵੀ ਇਤਨਾ ਹੀ ਰਹਿ ਗਿਆ, ਆਓ ਪੜ੍ਹੀ।

ਹਰ ਜਸ ਸਿਰੇ ਮਨਾਂ ਗਾਹੀ ਲੈ ਜੋ ਸੰਗੀ ਹੈ ਤੇਰੋ। ਸੰਗੀ ਤਾਂ ਉਹੀ ਹੈ ਜਿਸ ਨੇ ਪਹਿਲੋਂ ਵੀ ਰੱਖਿਆ ਕੀਤੀ ਗਰਭ ਜੂਨ ਵਿੱਚ, ਹੁਣ ਵੀ ਰੱਖਿਆ ਕਰ ਰਿਹਾ, ਅੱਗੋਂ ਵੀ ਉਹੀ ਰੱਖਿਆ ਕਰੇਗਾ। ਆਦ ਮੱਧ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮੰਜਾ। ਆਖੋ ਵਾਹਿਗੁਰੂ। ਸੰਗੀ ਹੁੰਦਾ ਹੀ ਉਹੀ ਹੈ ਜਿਹੜਾ ਹਰ ਸਮੇਂ ਹੀ ਸੰਗੀ ਹੋਵੇ। ਆਖੋ ਵਾਹਿਗੁਰੂ। ਜਿੱਥੇ ਵੀ ਮੈਂ ਜਾਵਾਂ, ਜਿੱਥੇ ਕਿੱਥੇ ਦੀਸੈ ਨਾਲ, ਆਖੋ ਵਾਹਿਗੁਰੂ। ਪਾਰ ਬ੍ਰਹਮ ਪ੍ਰਭ ਪੇ ਰਖਵਾਲੇ, ਜਿੱਥੇ ਕਿੱਥੇ ਦੀਸੈ ਨਾਲ, ਆਖੋ ਵਾਹਿਗੁਰੂ। ਸੰਗੀ ਉਹੀ ਹੁੰਦਾ। ਕਹਿੰਦੇ ਫਿਰ ਮੀਤ ਤਾਂ ਉਹੀ ਹੈ ਜੋ ਸੱਚਾ ਮੀਤ ਹੈ, ਉਸ ਨੂੰ ਤੂੰ ਮੀਤ ਬਣਾ। ਲੇਕਿਨ ਹੋ ਕੀ ਰਿਹਾ, ਜੋ ਪਰਾਇਓ ਸੋਈ ਆਪਣਾ, ਜੋ ਤਜ ਛੋੜਨ ਤੇ ਸਿਉ ਮਨ ਰਚਨ, ਝੂਠ ਬਾਤ ਕਾ ਸੱਚ ਕਰ ਜਾਤੀ। ਆਖੋ ਝੂਠੀ ਗੱਲ ਤਾਂ ਸੱਚੀ ਜਾਣ ਲਿਆ, ਪਰ ਉਹਨਾਂ ਦਾ ਜੀਵਨ ਹੀ ਸੁਗੰਧਿਤ ਹੁੰਦਾ ਹੈ। ਆਖੋ ਵਾਹਿਗੁਰੂ। ਮੈਂ ਇੱਕ ਬੇਨਤੀ ਕਰਾਂਗਾ, ਜੀਵਨ ਕਿਸ ਨੂੰ ਕਹਿੰਦੇ ਨੇ? ਜਿਸ ਜੀਵਨ ਦੀ ਕਦੇ ਮੌਤ ਨਾ ਹੋਵੇ। ਆਖੋ ਵਾਹਿਗੁਰੂ, ਉਹ ਜੀਵਨ ਹੈ। ਸਰੀਰ ਮਰੇ ਪਰ ਜੀਵਨ ਨਾ ਮਰੇ। ਜੇ ਸਰੀਰ ਵੀ ਮਰ ਜਾਏ ਤੇ ਜੀਵਨ ਵੀ ਮਰ ਜਾਏ, ਉਹ ਜੀਵਨ ਨਹੀਂ। ਆਖੋ ਵਾਹਿਗੁਰੂ। ਐਸਾ ਜੀਵਨ ਜਿਸ ਜੀਵਨ ਦੀ ਕਦੇ ਮੌਤ ਨਹੀਂ ਹੁੰਦੀ, ਉਸਦਾ ਫਿਰ ਜਨਮ ਕੈਸਾ ਹੋਏਗਾ? ਆਖੋ ਵਾਹਿਗੁਰੂ। ਇੱਕ ਸਵਾਲ ਹੈ, ਜਿਸ ਜੀਵਨ ਦੀ ਮੌਤ ਨਹੀਂ ਉਸਦਾ ਜਨਮ ਕੈਸਾ ਹੋਏਗਾ? ਉਸਦਾ ਜਨਮ ਹੁੰਦਾ ਪਰਮਾਤਮਾ ਦੀ ਸਿਫ਼ ਸਲਾਹ ਵਿੱਚੋਂ। ਆਖੋ ਜਿਸ ਦਾ ਜਨਮ ਪਰਮਾਤਮਾ ਦੀ ਸਿਫ਼ ਸਲਾਹ ਚੋਂ ਹੋ ਗਿਆ, ਸਮਝ ਲੈਣਾ ਉਸਦਾ ਜਨਮ ਸੱਤ ਵਿੱਚੋਂ ਹੋ ਗਿਆ, ਸੰਤੋਖ ਵਿੱਚੋਂ ਹੋ ਗਿਆ, ਦਇਆ ਵਿੱਚੋਂ ਹੋ ਗਿਆ, ਧਰਮ ਵਿੱਚੋਂ ਹੋ ਗਿਆ, ਤੀਰਜ ਵਿੱਚੋਂ ਹੋ ਗਿਆ। ਜਿਸ ਦਾ ਜਨਮ ਸੱਤ ਚੋਂ, ਸੰਤੋਖ ਚੋਂ, ਦਇਆ ਚੋਂ, ਤੀਰਜ ਤੋਂ, ਧਰਮ ਚੋਂ ਹੋ ਗਿਆ, ਉਸਨੇ ਜਿਉਂਦੇ ਜੀ ਹੀ ਪਰਮਾਤਮਾ ਦੀ ਸਿਫ਼ ਸਲਾਹ ਕਰਕੇ ਕਾਮ ਨੂੰ ਮਾਰ ਲਿਆ, ਕਾਮ ਦੀ ਮੌਤ ਕਰ ਦਿੱਤੀ, ਕ੍ਰੋਧ ਦੀ ਮੌਤ ਕਰ ਦਿੱਤੀ, ਲੋਭ ਦੀ ਮੌਤ ਕਰ ਦਿੱਤੀ, ਮੋਹ ਦੀ ਮੌਤ ਕਰ ਦਿੱਤੀ, ਹੰਕਾਰ ਦੀ ਮੌਤ ਕਰ ਦਿੱਤੀ। ਆਖੋ ਭਾਈ, ਉਹਨਾਂ ਦਾ ਸਰੂਪ ਹੀ ਬਦਲ ਦਿੱਤਾ। ਆਖੋ ਭਾਈ, ਕੈਸਾ ਜੀਵਨ ਹੈ ਜਿਸਨੇ ਜਿਉਂਦੇ ਜੀ ਮੈਂ ਮਾਰ ਲਈ, ਉਹ ਤਾਂ ਕਦੇ ਮਰੇਗਾ ਹੀ ਨਹੀਂ। ਆਖੋ ਵਾਹਿਗੁਰੂ। ਜਿਸਨੇ ਜਿਉਂਦੇ ਜੀ ਮੈਂ ਮਾਰ ਲਈ, ਕਿਉਂ ਮਰੇਗਾ? ਮਰਨਗੇ ਉਹ ਜਿਹੜੇ ਜਿਉਂਦੇ ਜੀ ਮੈਂ ਨਹੀਂ ਮਾਰੀ। ਆਖੋ ਵਾਹਿਗੁਰੂ, ਉਹ ਕਦੇ ਨਹੀਂ ਮਰਦਾ। ਜਿਨ੍ਹਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਨੇ, ਨਮਸਕਾਰਾਂ ਕੀਤੀਆਂ ਜਾਂਦੀਆਂ, ਉਹੀ ਨੇ ਜਿਨ੍ਹਾਂ ਨੇ ਜੀਵਨ ਵਿੱਚ ਪਰਮਾਤਮਾ ਦੀ ਸਿਫ਼ ਸਲਾਹ ਚੋਂ ਜਨਮ ਲਿਆ। ਆਖੋ ਵਾਹਿਗੁਰੂ। ਤੇ ਉਹਨਾਂ ਨੂੰ ਜੀਵਨ ਫਿਰ ਉਹੀ ਮਿਲਿਆ। ਐਸਾ ਜੀਵਨ ਦੀ ਕਦੇ ਮੌਤ ਨਹੀਂ ਹੁੰਦੀ। ਜ਼ਿੰਦਗੀ ਹੋਈ ਹੈ ਜਿਹੜੀ ਸਰੀਰ ਦੇ ਮਰਨ ਤੋਂ ਬਾਅਦ ਵੀ ਕਾਇਮ ਰਹੇ। ਆਖੋ ਵਾਹਿਗੁਰੂ। ਯਾਦਾਂ ਔਰ ਉਹਨਾਂ ਦੀਆਂ ਸਿੱਖਿਆਵਾਂ ਸਾਡੇ ਲਈ ਤਾਕਤ ਦਿੰਦੀਆਂ ਹਨ। ਗੁਰਮੁਖੋ, ਮਹਾਨ ਕੁਰਬਾਨੀਆਂ ਹੋਈਆਂ, ਮਹਾਨ ਸ਼ਹੀਦੀਆਂ ਹੋਈਆਂ, ਆਪ ਸਹੰਦੇ ਦੁੱਖ ਜਗ ਵਰਸਾਇਆ, ਆਪ ਦੁੱਖ ਸਹਿ ਗਏ ਜਗਤ ਨੂੰ ਸੁੱਖ ਦੇ ਗਏ। ਆਖੋ ਵਾਹਿਗੁਰੂ। ਆਪ ਸਹੰਦੇ ਦੁੱਖ ਜਗ ਵਰਸਾਇਆ, ਪਰ ਉਹਨਾਂ ਨੂੰ ਯਾਦ ਕਰੀਏ, ਕਿੰਨੀਆਂ ਮਹਾਨ ਕੁਰਬਾਨੀਆਂ ਸਨ ਜੋ ਮਜ਼ਲੂਮਾਂ ਦੀ ਰੱਖਿਆ ਲਈ, ਉਹਨਾਂ ਨਾਲ ਟਕਰਾਓ ਜਿਨ੍ਹਾਂ ਨੇ ਜ਼ਾਲਮ ਬਣ ਕੇ ਮਜ਼ਲੂਮਾਂ 'ਤੇ ਜ਼ੁਲਮ ਕੀਤੇ। ਆਖੋ ਵਾਹਿਗੁਰੂ। ਕਿਉਂਕਿ ਪਰਮਾਤਮਾ ਦੀ ਖਲਕਤ ਨੂੰ ਜਿਨ੍ਹਾਂ ਨੇ ਪਿਆਰ ਕੀਤਾ, ਅਤੇ ਉਹਨਾਂ ਨੇ ਸਿਰਫ ਪਿਆਰ ਹੀ ਨਹੀਂ ਕੀਤਾ ਬਲਕਿ ਉਹਨਾਂ ਨੂੰ ਸੁੱਖ ਵੀ ਵਰਸਾਏ ਹਨ। ਆਖੋ ਵਾਹਿਗੁਰੂ। ਅਤੇ ਚਿਤ ਕਰਦਾ ਮੈਂ ਇੱਕ ਪੰਕਤੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ, ਪਹਿਲਾਂ ਦਾਸ ਬੋਲੇ ਫਿਰ ਮੇਰੇ ਵੀਰ ਫਿਰ ਪੈਣਾ 'ਤੇ ਸਮਾਪਤੀ ਹੈ। ਹਾਂਜੀ।

ਫਤਿਹ ਬੁਲਾਉਣ ਤੋਂ ਪਹਿਲਾਂ ਸਰਬੱਤ ਦਾ ਭਲਾ ਮੰਗਦਾ ਹੋਇਆ, ਸਾਰਿਆਂ ਵਿੱਚ ਪਿਆਰ ਵੰਡਦਾ ਹੋਇਆ, ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਤੇ ਦੀਦਾਰ ਕਰਦਾ ਹੋਇਆ, ਗੁਰੂ ਦਾ ਆਸਰਾ ਲੈ ਕੇ, ਗੁਰੂ ਦੀ ਸਿੱਖਿਆਵਾਂ ਨੂੰ ਮੁੱਖ ਅੱਗੇ ਰੱਖ ਕੇ ਆਖੋ ਵਾਹਿਗੁਰੂ। ਅਰਦਾਸ ਕਰਦਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਤੋਂ ਵੱਡਾ ਅਵਗਣ ਕੀ ਹੈ ਕਿ ਮੈਂ ਅੰਮ੍ਰਿਤ ਨੂੰ ਛੱਡ ਕੇ ਬਿਖ ਖਾਈ ਜਾ ਰਿਹਾ। ਹੇ ਪ੍ਰਮਾਤਮਾ, ਜੋ ਤੂੰ ਅੰਮ੍ਰਿਤ ਦੀ ਦਾਤ ਦਿੱਤੀ ਮੈਂ ਉਹ ਵੀ ਹਾਸਲ ਨਹੀਂ ਕੀਤੀ ਤੇ ਕੇਵਲ ਬਿਖ ਚੱਖੀ ਜਾ ਰਿਹਾ। ਇਹਦੋਂ ਵੱਡਾ ਹੋਰ ਅਵਗਣ ਕਿਹੜਾ ਹੋ ਸਕਦਾ।

0: ਕਿ ਪਰਮਾ ਵਿੱਚ ਮੈਂ ਭੁੱਲਿਆ ਫਿਰਦਾ ਹਾਂ।
1: ਮਾਇਆ ਮੋਹ ਪਰਮ ਪੈ ਭੂਲੇ, ਸੁਤਦਾਰਾ ਸਿਓ ਪ੍ਰੀਤ ਲਗਾਈ।
0: ਸੁਤ ਕਹਿੰਦੇ ਨੇ ਪੁੱਤਰ, ਦਾਰਾ ਕਹਿੰਦੇ ਨੇ ਇਸਤਰੀ। ਹੇ ਮੇਰੇ ਮਾਲਕ, ਮੈਂ ਤੇਰੇ ਨਾਲੋਂ ਪ੍ਰੀਤ ਤੋੜ ਕੇ, ਤੇਰੇ ਨਾਲੋਂ ਪਿਆਰ ਛੱਡ ਕੇ, ਮੈਂ ਆਪਣਾ ਪਿਆਰ ਆਪਣੇ ਪੁੱਤਰ ਧੀਆਂ ਨਾਲ ਤੇ ਘਰ ਵਾਲਿਆਂ ਨਾਲ ਲਾਇਆ ਹੋਇਆ।

ਕਹਿੰਦੇ ਨੇ ਸਭ ਤੋਂ ਉੱਤਮ ਪੰਥ ਕਿਹੜਾ ਹੈ? ਸਾਧ ਸੰਗਤ। ਤੇ ਮਾਲਕ ਮੈਂ ਤੇ ਸਾਧ ਸੰਗਤ ਵੀ ਨਹੀਂ ਕਰਦਾ, ਮੈਂ ਕਦੀ ਚੱਲ ਕੇ ਸੰਗਤ ਵਿੱਚ ਵੀ ਨਹੀਂ ਆਇਆ, ਤੇ ਜੇ ਹੁਣ ਮੈਂ ਚੱਲ ਕੇ ਸਾਧ ਸੰਗਤ ਵਿੱਚ ਵੀ ਨਾ ਆਵਾਂ, ਜਿਸ ਸੰਗਤ ਦੇ ਮਿਲਣ ਦੇ ਨਾਲ ਮੇਰੇ ਜਮਾਂ ਦੀ ਤ੍ਰਾਸ ਮੁੱਕ ਜਾਣੀ ਹੈ, ਜਮਾਂ ਦੀ ਫਾਈ ਤੋਂ ਛੁਟਕਾਰਾ ਮਿਲਣਾ, ਤੇ ਜੇ ਮੈਂ ਸਤਸੰਗ ਵਿੱਚ ਵੀ ਨਾ ਆਵਾਂ ਤੇ ਆਪਣੇ ਆਪ ਨੂੰ ਚੰਗਾ ਕਿਵੇਂ ਖਵਾ ਸਕਦਾ? ਇੱਕ ਉੱਤਮ ਪੰਥ ਸੁਣਿਓ ਗੁਰੂ ਸੰਗਤ, ਤੇ ਮਿਲੰਤ ਜਮ ਤ੍ਰਾਸ ਮਿਟਾਈ, ਅੰਤ ਵਿੱਚ

ਇਹ ਗੁਰੂ ਰਾਮਦਾਸ ਸਾਨੂੰ ਭੁੱਲਿਆਂ ਭਟਕਿਆਂ ਨੂੰ ਔਗਣ ਹਾਰਿਆਂ ਨੂੰ ਆਪਣੀ ਸ਼ਰਨ ਵਿਚ ਰੱਖ ਲੈ, ਕਿਉਂਕਿ ਤੇਰੀ ਸ਼ਰਨ ਤੋਂ ਸਵਾ ਸਾਨੂੰ ਹੋਰ ਕੋਈ ਥਾਂ ਵੀ ਨਹੀਂ ਜਿੱਥੇ ਅਸੀਂ ਆਪਣੇ ਔਗਣ ਬਖਸ਼ਾ ਸਕੀਏ। ਆਪਣੇ ਔਗਣ ਬਖਸ਼ਾਉਣ ਵਾਸਤੇ ਸਾਨੂੰ ਆਪਣੀ ਸ਼ਰਨ ਵਿਚ ਜਗ੍ਹਾ ਦੇ ਦੇ। ਅਸੀਂ ਚੰਗੇ ਕਿਉਂ ਨਹੀਂ? ਕਿਉਂਕਿ ਸਾਡੇ ਅੰਦਰ ਇੱਕ ਵੀ ਗੁਣ ਨਹੀਂ ਹੈ।

ਇਹ ਜਿਹੜਾ ਸਾਡਾ ਮਨ ਹੈ ਅਨਰਸਾਂ ਵਿੱਚ ਲਪਟਿਆ ਹੋਇਆ, ਘਰ ਮੰਦਰ ਘੋੜੇ ਖੁਸ਼ੀ, ਕੋਈ ਘਰ ਮੰਗਣ ਲੱਗ ਪੈਂਦਾ, ਕੋਈ ਖੁਸ਼ੀਆਂ ਮੰਗਦਾ, ਕੋਈ ਕਹਿੰਦਾ ਘਰ ਅੰਦਰ ਘੋੜੇ ਹੋਣ, ਸੁੱਖ ਦਾ ਸਾਰਾ ਸਾਜੋ ਸਮਾਨ ਹੋਵੇ। ਕਦੀ ਕਿਸੇ ਨੇ ਪ੍ਰਮਾਤਮਾ ਨੂੰ ਵੀ ਮੰਗਿਆ, ਹੇ ਪ੍ਰਮਾਤਮਾ ਜਿੱਥੇ ਸਾਰੇ ਸੁੱਖ ਹੋਣ ਉੱਥੇ ਤੇਰੀ ਯਾਦ ਵੀ ਹੋਵੇ। ਕਰੋ ਰਸਨਾ ਨੂੰ ਪਵਿੱਤਰ ਗੱਜ ਕੇ ਆਖੋ ਸਤਨਾਮ। ਘਰ ਮੰਦਰ ਘੋੜੇ ਖੁਸ਼ੀ, ਮਨ ਅਨਰਸ ਲਾਇਆ। ਇਹ ਜਿਹੜਾ ਮਨ ਹੈ ਇਹਨੂੰ ਅਨਰਸਾਂ ਵਿੱਚ ਅਸੀਂ ਲਪਟਾਇਆ ਹੋਇਆ, ਅਨਰਸਾਂ ਦੇ ਵਿੱਚ ਲਾਇਆ ਹੋਇਆ। ਹੇ ਪ੍ਰਮਾਤਮਾ ਤੇਰੇ ਨਾਮ ਦਾ ਅਸੀਂ ਕਦੀ ਸਵਾਦ ਨਹੀਂ ਚੱਖਿਆ, ਅਨਰਸ ਤੇ ਅਸੀਂ ਬਹੁਤ ਚੱਖਦੇ ਹਾਂ ਪਰ ਸਿਮਰਨ ਦਾ ਸਵਾਦ ਅਸੀਂ ਚੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਅੱਗੇ ਸਹਿਬ

ਅਸੀਂ ਚੰਗੇ ਕਿਉਂ ਨਹੀਂ? ਜੇ ਮਨੁੱਖ ਚੰਗਿਆਈ ਵੱਲ ਤੁਰੇ ਨਾ, ਉਹ ਆਪਣੇ ਗੁਣ ਹੀ ਗਿਣੀ ਜਾਂਦਾ, ਕਹਿੰਦਾ ਵੇਖੋ ਮੇਰੇ ਅੰਦਰ ਕਿੰਨੇ ਗੁਣ ਨੇ। ਕਦੀ ਅਸੀਂ ਪਰਮਾਤਮਾ ਦੇ ਗੁਣਾਂ ਵੱਲ ਵੀ ਧਿਆਨ ਦਿੱਤਾ? ਜੇ ਇੱਕ ਵਿਅਕਤੀ ਦੇ ਗੁਣ ਨਹੀਂ ਗਿਣੇ ਜਾ ਸਕਦੇ, ਕੀ ਅਸੀਂ ਪਰਮਾਤਮਾ ਦੇ ਗੁਣ ਗਿਣ ਸਕਦੇ ਹਾਂ? ਨਹੀਂ। ਇੱਥੇ ਇਹ ਕਹਿਣਾ ਪਏਗਾ, ਹੇ ਪਰਮਾਤਮਾ ਤੂੰ ਬੇਅੰਤ ਹੈ, ਮੇਰੇ ਅੰਦਰ ਅਵਗੁਣ ਬਤੇਰੇ ਨੇ, ਮੈਂ ਤੇ ਅਵਗੁਣ ਬਖਸ਼ਾਣ ਆਇਆ। ਕਿਛ ਰੂਪ ਨਹੀਂ, ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ, ਕਿਛ ਰੂਪ ਨਹੀਂ, ਮੇਰਾ ਤੇ ਰੂਪ ਵੀ ਚੰਗਾ ਨਹੀਂ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਰੂਪ ਕਿਹੜਾ। ਸਾਨੂੰ ਆਪਣੀ ਸੁੰਦਰਤਾ ਤੇ ਮਾਣ ਹੈ, ਖੂਬਸੂਰਤੀ ਤੇ ਮਾਣ ਹੈ ਕਿ ਅਸੀਂ ਬੜੇ ਖੂਬਸੂਰਤ ਹਾਂ। ਸਾਹਿਬ ਕਹਿੰਦੇ ਨੇ ਨਾ ਭਾਈ, ਇੱਥੇ ਰੂਪ ਹੈ ਸੇਵਾ ਦਾ। ਕਿਛ ਰੂਪ ਨਹੀਂ, ਕਿਛ ਜਾਤ ਨਹੀਂ। ਕਈਆਂ ਨੂੰ ਮਾਣ ਹੁੰਦਾ ਕਿ ਮੇਰੀ ਜਾਤ ਬੜੀ ਉੱਚੀ ਹੈ, ਮੈਂ ਬੜੀ ਉੱਚੀ ਕੁੱਲ ਵਿੱਚੋਂ ਹਾਂ। ਸਾਹਿਬ ਕਹਿੰਦੇ ਨੇ ਨਹੀਂ, ਇੱਥੇ ਰੂਪ ਹੈ ਸੇਵਾ ਦਾ ਤੇ ਜਾਤ ਹੈ ਨਾਮ ਜਪਣ ਵਾਲਿਆਂ। ਉੱਚੀ ਕੁੱਲ ਵਿੱਚ ਕੌਣ ਨੇ? ਜਿਨ੍ਹਾਂ ਕੁੱਲ ਸਿਮਰਨ ਹੈ। ਕਿਛ ਰੂਪ ਨਹੀਂ, ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਹੇ ਪ੍ਰਮਾਤਮਾ, ਮੇਰੇ ਕੋਲ ਕੋਈ ਐਸਾ ਢੰਗ ਵੀ ਨਹੀਂ। ਫਿਰ ਕਹਿੰਦੇ ਨੇ, ਕਿਆ ਮੂੰਹ ਲੈ ਬੋਲੇ ਗੁਣ ਵਿਹੂਣ, ਨਾਮ ਜਪਿਆ ਨਾ ਤੇ। ਕਿਆ ਮੂੰਹ ਲੈ ਬੋਲੇ? ਹੇ ਪ੍ਰਮਾਤਮਾ, ਮੈਂ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਆਵਾਂ, ਕਿਵੇਂ ਤੇਰਾ ਸਾਹਮਣਾ ਕਰਾਂ? ਕਹਿੰਦੇ ਨੇ, ਜਿਵੇਂ ਇੱਕ ਮਿੱਤਰ ਆਪਣੇ ਮਿੱਤਰ ਨੂੰ ਕਹਿੰਦਾ, ਮਿੱਤਰਾ ਇਹ ਮੇਰਾ ਇੱਕ ਕੰਮ ਹੈ ਤੇ ਤੂੰ ਕਰ ਸਕਦਾ, ਤੇ ਤੂੰ ਇਹ ਕੰਮ ਮੇਰਾ ਜ਼ਰੂਰ ਕਰਨਾ ਹੈ। ਕਹਿਣ ਲੱਗਾ, ਚੰਗਾ ਭਾਈ, ਜ਼ਰੂਰ ਕਰਾਂਗਾ। ਕੁਝ ਸਮਾਂ ਬੀਤੇ ਆ, ਕਿਤੇ ਦੋਨਾਂ ਮਿੱਤਰਾਂ ਦਾ ਸਾਹਮਣਾ ਹੋ ਗਿਆ। ਹੁਣ ਜਿਸ ਮਿੱਤਰ ਨੇ ਆਪਣੇ ਮਿੱਤਰ ਨੂੰ ਕੰਮ ਕਿਹਾ ਸੀ ਉਹਨੂੰ ਵੀ ਯਾਦ ਆ ਗਿਆ, ਤੇ ਜਿਸ ਨੇ ਹਾਮੀ ਭਰੀ ਸੀ ਉਹਨੂੰ ਵੀ ਯਾਦ ਆ ਗਿਆ। ਹੁਣ ਜਿਸ ਨੇ ਕੰਮ ਆਖਿਆ ਸੀ ਉਹ ਕਹਿਣ ਲੱਗਾ, ਲੈ ਮੇਰਾ ਮਿੱਤਰ ਮਿਲਿਆ, ਕੰਮ ਹੋਇਆ ਹੋਣਾ, ਮੈਂ ਅੱਜ ਇਹਨੂੰ ਪੁੱਛਣਾ, ਤੇ ਜਿਹਨੇ ਕਰਨਾ ਸੀ ਉਹਨੇ ਕੀਤਾ, ਕੋਈ ਨੀ, ਹੁਣ ਉਹ ਅੱਖ ਬਚਾਉਂਦਾ। ਕਹਿੰਦਾ, ਕਿਤੇ ਹੋਵੇ ਨਾ ਹੋਵੇ ਇਹ ਅੱਖ ਪਰਾਂ ਕਰੇ ਤੇ ਮੈਂ ਕੋਲੋਂ ਦੀ ਲੰਘ ਜਾ, ਇਹਦਾ ਮੇਰਾ ਸਾਹਮਣਾ ਨਾ ਹੋਵੇ। ਜੇ ਸਾਹਮਣਾ ਹੋ ਗਿਆ, ਇਹਨੇ ਮੈਨੂੰ ਪੁੱਛਣਾ, ਮਿੱਤਰਾ ਸੁਣਾ ਕੰਮ ਕੀਤਾ ਹੀ, ਮੈਂ ਜਵਾਬ ਕੀ ਦੇਵਾਂਗਾ, ਕੀ ਆਖਾਂਗਾ? ਸਾਹਿਬ ਕਹਿੰਦੇ ਨੇ, ਭਾਈ ਇਸੇ ਤਰ੍ਹਾਂ ਉਸ ਪਰਮਾਤਮਾ ਅਕਾਲ ਪੁਰਖ ਨੇ ਤੇਰੇ ਜਿੰਮੇ ਇੱਕ ਡਿਊਟੀ ਲਾਈ ਸੀ। ਜਦੋਂ ਤੂੰ ਪਰਮਾਤਮਾ ਤੋਂ ਆਇਆ ਨਾ, ਤੂੰ ਸੰਸਾਰ ਵਿੱਚ ਜਨਮ ਲਿਆ ਨਾ, ਮਾਤਾ ਦੇ ਗਰਭ ਵਿੱਚ ਸੈਂ, ਉਦੋਂ ਤੂੰ ਪਰਮਾਤਮਾ ਨਾਲ ਇੱਕ ਵਾਅਦਾ ਕੀਤਾ ਸੀ, ਹੇ ਪਰਮਾਤਮਾ ਇੱਕ ਵਾਰ ਸੰਸਾਰ ਵਿੱਚ ਭੇਜ, ਮੈਂ ਤੇਰਾ ਸਿਮਰਨ ਜ਼ਰੂਰ ਕਰਾਂਗਾ। ਉਦੋਂ ਇੱਕ ਵਾਅਦਾ ਕੀਤਾ ਹੋਇਆ। ਕਹਿੰਦੇ ਨੇ, ਹੁਣ ਉਹ ਤੇ ਤੂੰ ਭੁੱਲ ਗਏ ਹੈ, ਤੇ ਪਰਮਾਤਮਾ ਦਾ ਸਾਹਮਣਾ ਕਿਵੇਂ ਕਰੇ? ਜਦੋਂ ਪਰਮਾਤਮਾ ਦੇ ਸਾਹਮਣੇ ਹੋਇਆ, ਉਹਨੇ ਪਹਿਲੇ ਪੁੱਛਣਾ, ਸੁਣਾ ਮਿੱਤਰਾ, ਜਿਹੜਾ ਵਾਅਦਾ ਕਰ ਗਿਆ ਸੈਂ ਉਹ ਪੂਰਾ ਕੀਤਾ ਹੀ? ਨਾਮ ਜਪਿਆ ਨਾ ਤੇਰਾ, ਮੈਂ ਤੇਰਾ ਨਾਮ ਨਹੀਂ ਜਪਿਆ, ਮੈਂ ਸਿਮਰਨ ਨਹੀਂ ਕੀਤਾ, ਜਿਹੜਾ ਵਾਅਦਾ ਕੀਤਾ ਸੀ ਮੈਂ ਪੂਰਾ ਨਹੀਂ ਕਰ ਸਕਿਆ। ਸਾਹਿਬ ਕਹਿੰਦੇ,

ਹੁਣ ਹਰ ਮਨੁੱਖ ਦੀ ਇੱਛਾ ਹੈ। ਹਰ ਮਨੁੱਖ ਕਹਿੰਦਾ ਕਿ ਮੇਰਾ ਮਿਲਾਪ ਉਸ ਪਰਮਾਤਮਾ ਨਾਲ ਹੋ ਜਾਏ, ਮੇਰਾ ਸੰਬੰਧ ਉਸ ਮਾਲਕ ਨਾਲ ਜੁੜ ਜਾਏ। ਪਰ ਸਾਹਿਬ ਇੱਥੇ ਕੁਐਸਚਨ ਕਰਦੇ ਨੇ, ਸਵਾਲ ਕਰਦੇ ਨੇ ਕਿ ਭਾਈ ਕਿਵੇਂ। ਪਹਿਲੇ ਇਸ ਗੱਲ ਨੂੰ ਸਮਝੋ, ਸਭ ਅਵਗੁਣ ਮੇਂ ਗੁਣ ਨਹੀਂ ਕੋਈ। ਓਏ ਜਿਹੜੇ ਗੁਣ ਪਰਮਾਤਮਾ ਨੂੰ ਚੰਗੇ ਲੱਗਦੇ ਨੇ ਉਹ ਤੇ ਤੇਰੇ ਵਿੱਚ ਹੈ ਨਹੀਂ। ਫਿਰ ਕਹਿੰਦੇ ਨੇ ਕਿਉਂ ਕਰ ਕੰਤ ਮਿਲਾਵਾ ਹੋ, ਤੇਰਾ ਕੰਤ ਨਾਲ ਮਿਲਾਪ ਕਿਵੇਂ ਹੋ, ਤੂੰ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈ। ਕਿਉਂਕਿ ਜਿਹੜੇ ਗੁਣ ਪਰਮਾਤਮਾ ਨੂੰ ਚਾਹੀਦੇ ਨੇ ਉਹਨਾਂ ਵਿੱਚੋਂ ਕੋਈ ਵੀ ਗੁਣ ਤੇਰੇ ਵਿੱਚ ਨਹੀਂ ਹੈ। ਸਭ ਅਵਗੁਣ ਮੇਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ।

ਕਿਸੇ ਨੂੰ ਦੱਸ ਲਈ ਨਾ ਲਈਏ ਸਾਨੂੰ ਚੈਨ ਨਹੀਂ ਮਿਲਦਾ ਕਿ ਮੈਂ ਸੇਵਾ ਕੀਤੀ। ਭਾਈ ਸੇਵਾ ਕਰਨ ਵਾਲਾ ਕਦੀ ਆਖਦਾ ਨਹੀਂ, ਕਹਿੰਦਾ ਨਹੀਂ, ਉਹਦੀ ਸੇਵਾ ਆਪਣੇ ਆਪ ਨਜ਼ਰ ਆ ਜਾਂਦੀ। ਤੇ ਕਹਿੰਦੇ ਨੇ ਸੇਵਾ ਦਾ ਰੂਪ ਚੰਗਾ ਕੇਵਲ ਉਸੇ ਦਾ ਹੈ ਜਿਹੜਾ ਸੇਵਾ ਕਰੇ ਜਿਤਾਵੇ ਨਾ, ਸੇਵਾ ਕਰੇ ਪਰ ਦੱਸੇ ਨਾ, ਕਿਉਂਕਿ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਭਾਈ ਸਾਹਿਬ ਜੀ ਜ਼ਿਕਰ ਕਰਦੇ ਸੇਵਾ ਤੋਂ ਬਿਨਾਂ ਇਹ ਜੀਵਨ ਸਫਲਾ ਨਹੀਂ ਹੋ ਸਕਦਾ, ਕਿਉਂਕਿ ਸੇਵਾ ਤੇ ਸਿਮਰਨ, ਮੈਂ ਤੁਹਾਡੀ ਝੋਲੀ ਇੱਕ ਗੱਲ ਪਾਉਣ ਲੱਗਾ ਯਾਦ ਰੱਖਿਓ, ਸੇਵਾ ਤੇ ਸਿਮਰਨ ਇਹ ਦੋ ਪੰਖ ਨੇ, ਜਦ ਤੱਕ ਇਹ ਦੋਵੇਂ ਪੰਖ ਨਾ ਹੋਣ ਤਦ ਤੱਕ ਪਰਮਾਤਮਾ ਤੱਕ ਨਹੀਂ ਪਹੁੰਚਿਆ ਜਾ ਸਕਦਾ। ਜਿਵੇਂ ਪੰਛੀ ਦੇ ਦੋ ਪਰ ਹਨ, ਦੋ ਪੰਖ ਹਨ, ਦੋ ਪੰਖ ਹੋਣ ਉਡਾਰੀ ਮਾਰ ਕੇ ਕਿਤੇ ਵੀ ਜਾ ਸਕਦਾ ਹੈ, ਹੇ ਗੁਰਸਿੱਖ ਸੇਵਾ ਤੇ ਸਿਮਰਨ ਦੋ ਪੰਖ ਹਨ, ਜਿਨ੍ਹਾਂ ਨੂੰ ਇਹ ਦੋ ਪੰਖ ਮਿਲ ਜਾਣ ਉਹ ਉਡਾਰੀ ਲਾ ਕੇ ਕਿਤੇ ਵੀ ਜਾ ਸਕਦੇ, ਉੱਚ ਅਵਸਥਾ ਤੇ ਪਹੁੰਚਿਆ ਜਾ ਸਕਦਾ, ਪਰ ਜਦ ਤੱਕ ਸੇਵਾ ਤੇ ਸਿਮਰਨ ਨਾ ਹੋਵੇ ਤਦ ਤੱਕ ਕੁਛ ਨਹੀਂ ਹੋ ਸਕਦਾ। ਨਾ ਮਹਿਰੂਪ ਨਾ ਬੰਕੇ ਨੈਣਾ, ਹੁਣ ਬੰਕੇ ਨੈਣਾ ਦਾ ਭਾਵ ਕੀ ਹੈ? ਸਾਹਿਬ ਕਹਿੰਦੇ ਨੇ ਹੇ ਮਨੁੱਖ ਇਨਸਾਨ, ਮੈਂ ਤੈਨੂੰ ਨੈਣ ਦਿੱਤੇ ਸਨ ਕਿ ਤੂੰ ਪਰਮਾਤਮਾ ਨੂੰ ਵੇਖੀ, ਪਰ ਤੂੰ ਤੇ ਪਰਤਰਿਆ ਰੂਪ ਤੇ ਪਰਾਇਆ ਧਨੀ ਵੇਖੀ ਜਾਂਦਾ। ਤੈਨੂੰ ਮੈਂ ਨੇਤਰ ਕਿਸ ਲਈ ਦਿੱਤੇ ਸਨ? ਦੋਏ ਦੋਏ ਲੋਚਨ ਪੇਖਾਂ ਹਉ ਹਰ ਬਿਨ ਅਵਰ ਨਾ ਦੇਖ, ਨੈਣ ਰਹੇ ਰੰਗ ਰਾਈ ਅਬ ਬੇਗਲ ਕਹਿਣਾ ਜਾ। ਇਹ ਨੈਣ ਮਿਲੇ ਸਨ ਪਰਮਾਤਮਾ ਨੂੰ ਵੇਖਣ ਵਾਸਤੇ, ਪਰ ਇਹਨਾਂ ਨੈਣਾਂ ਨੇ ਬੁਰਿਆਈ ਤੱਕੀ ਹੈ, ਜਦੋਂ ਤੱਕਿਆ ਬੁਰਾ ਤੱਕਿਆ, ਇਹ ਨਹੀਂ ਕੋਸ਼ਿਸ਼ ਕੀਤੀ। ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਾਰੀ ਹਰ ਬਿਨ ਅਵਰ ਨਾ ਦੇਖ, ਤੂੰ ਵੇਖ ਪਰ ਜਿਸ ਵੇਲੇ ਵੀ ਵੇਖ ਹਰੀ ਦਾ ਰੂਪ ਵੇਖ, ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁੱਲ ਢੰਗ। ਹੁਣ ਕੁੱਲ ਕਹਿੰਦੇ ਨੇ ਜਾਤ ਨੂੰ, ਕੁੱਲ ਕਿਹਦੀ ਉੱਚੀ ਹੈ? ਨਾ ਕੁੱਲ ਢੰਗ ਨਾ ਮਿੱਠੇ ਬਹਿਣਾ, ਮੈਂ ਹੁਣੇ ਜ਼ਿਕਰ ਕਰ ਰਿਹਾ ਸਾਂ, ਕੁੱਲ ਉੱਚੀ ਉਹਨਾਂ ਦੀ ਜਿਹੜੇ ਸਿਮਰਨ ਕਰਦੇ, ਜਿਹੜੇ ਬੰਦਗੀ ਕਰਦੇ ਨੇ, ਜਿਹੜੇ ਸੇਵਾ ਕਰਦੇ ਨੇ। ਤੇ ਹੇ ਪਰਮਾਤਮਾ ਮੈਨੂੰ ਢੰਗ ਵੀ ਚੰਗਾ ਨਾ ਮਿਲਿਆ, ਕਿਉਂਕਿ ਕੋਈ ਨਾ ਕੋਈ ਤੇ ਢੰਗ ਹੋਣਾ ਚਾਹੀਦਾ ਕਿ ਪਰਮਾਤਮਾ ਸਾਨੂੰ ਆਪ ਬੁਲਾਉਣ ਲੱਗ ਪਵੇ। ਨਾ ਮਿੱਠੇ ਬਹਿਣਾ, ਹੇ ਪਰਮਾਤਮਾ ਮੇਰੇ ਬੋਲ ਵੀ ਚੰਗੇ ਨਹੀਂ। ਜਪਜੀ ਸਾਹਿਬ ਪੜ੍ਹਨ ਵਾਲਿਆਂ ਨੂੰ ਪਤਾ, ਉਹ ਜਾਣਦੇ ਨੇ ਕਿ ਗੁਰੂ ਪਾਤਸ਼ਾਹ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ ਹੈ, ਕਹਿੰਦੇ ਨੇ ਪਰਮਾਤਮਾ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ। ਹੇ ਪਰਮਾਤਮਾ ਉਹ ਬੋਲ ਕਿਹੜੇ ਨੇ? ਉਹ ਬੋਲ ਮੈਨੂੰ ਵੀ ਦੇ, ਮੈਂ ਉਹੀ ਬੋਲ ਬੋਲਣਾ ਚਾਹੁੰਦਾ ਜਿਹੜੇ ਬੋਲ ਸੁਣ ਕੇ ਤੂੰ ਸਾਡੇ ਨਾਲ ਪਿਆਰ ਕਰੇ। ਮੈਂ ਪਿੱਛੇ ਜਿਹਾ ਜ਼ਿਕਰ ਕੀਤਾ ਸੀ ਕਿ ਬੋਲ ਇੱਕ ਐਸੀ ਚੀਜ਼ ਹੈ, ਇੱਕ ਬੋਲ ਬੋਲਿਆਂ ਕਈਆਂ ਦਾ ਮਨ ਟੁੱਟ ਜਾਂਦਾ, ਇੱਕ ਬੋਲ ਬੋਲਿਆਂ ਕਈ ਗੁਰੂ ਨਾਲ ਜੁੜ ਜਾਂਦੇ ਨੇ। ਫਿਰ ਇਸ ਲਈ ਹੇ ਮਨੁੱਖ ਬੋਲ, ਉਹ ਬੋਲ ਜਿਹਦੇ ਨਾਲ ਤੇਰਾ ਪਿਆਰ ਪਰਮਾਤਮਾ ਨਾਲ ਜੁੜੇ, ਬਲਕਿ ਤੂੰ ਪਰਮਾਤਮਾ ਨਾਲੋਂ ਟੁੱਟ ਨਾ ਜਾਏ। ਮੋਹ ਕੇ ਬੋਲਣ ਬੋਲੀ, ਆਪਾਂ ਕਦੀ ਪੁੱਛ ਕੀਤੀ ਆ ਬੋਲ ਕਿਹੜੇ ਨੇ? ਜਿਹੜੇ ਬੋਲ ਸੁਣ ਕੇ ਪਰਮਾਤਮਾ ਸਾਡੇ ਨਾਲ ਪਿਆਰ ਕਰਨ ਲੱਗ ਪਵੇ। ਇਸ ਲਈ ਸਤਿਗੁਰ ਕਹਿੰਦੇ ਨੇ ਅਸੀਂ ਚੰਗੇ ਨਹੀਂ, ਕਿਉਂਕਿ ਕੋਈ ਵੀ ਕੰਮ ਅਸੀਂ ਮਾਲਕ ਦੀ ਮਰਜ਼ੀ ਨਾਲ ਨਹੀਂ ਕਰਦੇ, ਅਸੀਂ ਜੋ ਕੁਝ ਕਰਨੇ ਆ ਆਪਣੀ ਮਰਜ਼ੀ ਨਾਲ ਹੀ ਕਰੀ ਜਾਂਦੇ ਹਾਂ, ਜੋ ਸਾਡੇ ਮਨ ਚ ਆਉਂਦਾ ਅਸੀਂ ਕਰੀ ਜਾ ਰਹੇ ਹਾਂ। ਕਦੀ ਪਰਮਾਤਮਾ ਨੂੰ ਅਸੀਂ ਨਹੀਂ ਪੁੱਛਿਆ ਹੈ ਪਰਮਾਤਮਾ ਤੈਨੂੰ ਚੰਗਾ ਕੀ ਲੱਗਦਾ, ਜਿਵੇਂ ਤੂੰ ਕਵੇਂ ਮੈਂ ਉਵੇਂ ਬੋਲਾਂ, ਜਿਵੇਂ ਤੂੰ ਰੱਖੇ ਮੈਂ ਉਵੇਂ ਰਵਾਂ, ਜਿਵੇਂ ਤੂੰ ਚਲਾਵੇਂ ਮੈਂ ਉਵੇਂ ਚੱਲਾਂ, ਜਿਵੇਂ ਤੂੰ ਆਖੇ ਮੈਂ ਉਵੇਂ ਕਰਾਂ। ਫਿਰ ਤੇ ਅਸੀਂ ਕਹਿ ਸਕਦੇ ਹਾਂ ਕਿ ਪਰਮਾਤਮਾ ਸਾਡੇ ਤੇ ਮਿਹਰਬਾਨ ਹੈ। ਪਰ ਜੇ ਪਰਮਾਤਮਾ ਦੀ ਗੱਲ ਹੀ ਨਹੀਂ ਮੰਨਣੀ ਤੇ ਪਰਮਾਤਮਾ ਖੁਸ਼ ਕਿਵੇਂ ਹੋਵੇਗਾ? ਆਓ ਆਪਾਂ ਖਿਆਲ ਕਰ ਰਹੇ ਹਾਂ ਅਸੀਂ ਚੰਗੇ ਕਿਉਂ ਨਹੀਂ, ਕਿਉਂਕਿ ਜਿਸ ਵੇਲੇ ਮਨੁੱਖ ਇਸ ਖਿਆਲ ਤੇ ਪਹੁੰਚ ਜਾਂਦਾ ਉਹਨੂੰ ਕੁਝ ਨਾ ਕੁਝ ਮਿਲਦਾ, ਤੇ ਜਦੋਂ ਉਹ ਇਸ ਅਵਸਥਾ ਤੇ ਹੋਵੇ ਕਿ ਮੇਰੇ ਨਾਲੋਂ ਚੰਗਾ ਕਿਹੜਾ ਹੋ ਸਕਦਾ, ਤੇ ਫਿਰ ਭਾਈ ਗੱਲ ਨਹੀਂ ਬਣਦੀ। ਮੈਨੂੰ ਖਿਆਲ ਚੇਤੇ ਆਇਆ ਤੁਹਾਡੀ ਝੋਲੀ ਪਾਵਾਂ, ਕਹਿੰਦੇ ਨੇ

ਇੱਕ ਦਫਾ ਇੱਕ ਬਜ਼ੁਰਗ ਇੱਕ ਨਗਰ ਦੇ ਬਾਹਰ ਦੀ ਲੰਘ ਰਿਹਾ ਸੀ ਤੇ ਪਿੱਛੋਂ ਆਵਾਜ਼ ਪਈ। ਆਵਾਜ਼ ਮਾਰਨ ਵਾਲਾ ਇੱਕ ਨੌਜਵਾਨ ਸੀ। ਉਸਨੇ ਆਵਾਜ਼ ਮਾਰ ਕੇ ਆਖਿਆ, ਓ ਬਾਬਾ ਜਰਾ ਰੁਕ। ਬਾਬਾ ਜੀ ਰੁਕ ਗਏ। ਜਿਸ ਵੇਲੇ ਉਹ ਬਾਬਾ ਜੀ ਰੁਕ ਗਏ, ਕੋਲ ਆਇਆ ਤੇ ਬਾਬਾ ਜੀ ਨੇ ਬੜੇ ਪਿਆਰ ਨਾਲ ਬੋਲ ਕੇ ਆਖਿਆ, ਹਾਂ ਭਾਈ ਦੱਸ, ਤੂੰ ਮੈਨੂੰ ਰੁਕਾਇਆ ਤੇ ਆਵਾਜ਼ ਮਾਰੀ ਹੈ, ਕੀ ਕੰਮ ਹੈ? ਕਹਿਣ ਲੱਗਾ, ਬਾਬਾ ਮੈਨੂੰ ਇਹ ਦੱਸ, ਇਹ ਜਿਹੜਾ ਨਗਰ ਹੈ ਇਹਦੇ ਵਿੱਚ ਰਹਿਣ ਵਾਲੇ ਲੋਕ ਕਿਹੋ ਜਿਹੇ ਨੇ? ਕਿਹੋ ਜਿਹੇ ਨੇ ਲੋਕ? ਕਹਿੰਦਾ, ਇਹਦੇ ਵਿੱਚ ਰਹਿਣ ਵਾਲੇ ਲੋਕ ਕਿਹੋ ਜਿਹੇ ਨੇ? ਮੈਂ ਤੈਨੂੰ ਇਹ ਦੱਸਾਂ, ਪਹਿਲੇ ਤੂੰ ਦੱਸ ਜਿੱਥੋਂ ਤੂੰ ਆਏ ਉਥੋਂ ਦੇ ਲੋਕ ਕਿਹੋ ਜਿਹੇ ਸਨ, ਉਥੋਂ ਦੇ ਲੋਕ ਕਿਹੋ ਜਿਹੇ ਨੇ? ਕਹਿਣ ਲੱਗਾ, ਜਿੱਥੋਂ ਮੈਂ ਆਇਆ ਉੱਥੇ ਬੜੇ ਮਾੜੇ ਲੋਕ ਰਹਿੰਦੇ, ਬਹੁਤ ਮਾੜੇ। ਇਸ ਲਈ ਮੈਂ ਉਹ ਨਗਰ ਛੱਡ ਕੇ ਇਸ ਨਗਰ ਵਿੱਚ ਆਇਆ, ਹੁਣ ਦੱਸੋ ਇੱਥੋਂ ਦੇ ਲੋਕ ਕਿਹੋ ਜਿਹੇ ਨੇ? ਬਾਬੇ ਨੇ ਜਵਾਬ ਦਿੱਤਾ, ਭਾਈ ਵਾਪਸ ਚਲਾ ਜਾ, ਇੱਥੋਂ ਦੇ ਲੋਕ ਉਦੋਂ ਵੀ ਮਾੜੇ ਨੇ, ਉਦੋਂ ਵੀ ਮਾੜੇ, ਵਾਪਸ ਚਲਾ ਜਾ। ਤੇ ਸਾਧ ਸੰਗਤ, ਇਸੇ ਤਰ੍ਹਾਂ ਇੱਕ ਹੋਰ ਪ੍ਰਾਣੀ ਆਇਆ, ਇੱਕ ਹੋਰ ਪ੍ਰਾਣੀ ਨੇ ਆ ਕੇ ਆਵਾਜ਼ ਮਾਰੀ। ਹੁਣ ਆਵਾਜ਼ ਦੇ ਵਿੱਚ ਵੇਖੋ ਅੰਤਰ ਕਿੰਨਾ। ਆਵਾਜ਼ ਮਾਰਦਿਆਂ ਆਖਿਆ, ਬਾਬਾ ਜੀ ਮੇਰੀ ਗੱਲ ਸੁਣ ਜਾ। ਜਿਸ ਵੇਲੇ ਐਸੀ ਮਿੱਠੀ ਮਧੁਰ ਆਵਾਜ਼ ਬਾਬੇ ਨੇ ਸੁਣੀ, ਬਾਬਾ ਰੁਕ ਗਿਆ। ਹਾਂ ਪੁਰਸ਼ਾ ਦੱਸ, ਕਿਵੇਂ ਆਇਆ ਤੇ ਕਿਵੇਂ ਬੁਲਾਇਆ? ਕਹਿਣ ਲੱਗਾ, ਬਾਬਾ ਜੀ ਮੈਂ ਇੱਕ ਗੱਲ ਤੁਹਾਡੇ ਕੋਲ ਪੁੱਛਣਾ ਚਾਹੁੰਦਾ, ਮੈਨੂੰ ਤੁਸੀਂ ਦੱਸੋਗੇ? ਕਹਿਣ ਲੱਗੇ, ਹਾਂ ਜ਼ਰੂਰ ਦੱਸਾਂਗਾ, ਪੁੱਛ। ਕੀ ਪੁੱਛਣਾ? ਕਹਿਣ ਲੱਗਾ, ਬਾਬਾ ਜੀ ਮੈਂ ਇਹ ਪੁੱਛਣਾ ਚਾਹੁੰਦਾ, ਇਸ ਨਗਰ ਦੇ ਲੋਕ ਕੈਸੇ ਨੇ, ਇਸ ਨਗਰ ਦੇ ਲੋਕ ਕਿਹੋ ਜਿਹੇ ਨੇ? ਹੁਣ ਬਾਬਾ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ, ਪੁਰਖਾ ਪਹਿਲੇ ਤੂੰ ਦੱਸ ਜਿੱਥੋਂ ਤੂੰ ਆਏ ਉਥੋਂ ਦੇ ਲੋਕ ਕਿਹੋ ਜਿਹੇ ਸਨ? ਜਿਹੜਾ ਨਗਰ ਤੂੰ ਛੱਡਿਆ ਉਥੋਂ ਦੇ ਲੋਕ ਕਿਹੋ ਜਿਹੇ ਸਨ? ਐ ਕਹਿਣ ਲੱਗਾ, ਬਾਬਾ ਜੀ ਪੁੱਛੋ ਕੁਝ ਦਾ, ਜਿੱਥੋਂ ਮੈਂ ਆਇਆ ਉਥੋਂ ਦੇ ਲੋਕ ਇੰਨੇ ਭਲੇ ਸਨ, ਇੰਨੇ ਚੰਗੇ ਸਨ, ਮਨ ਨਹੀਂ ਸੀ ਕਰਦਾ ਮੈਂ ਉਥੋਂ ਆਵਾਂ, ਪਰ ਬਦਕਿਸਮਤੀ ਜੇ ਮੈਂ ਆ ਗਿਆ, ਪਰ ਮੇਰਾ ਮਨ ਇਹੀ ਕਰਦਾ ਹੈ ਜੇ ਫਿਰ ਕਿਤੇ ਸਮਾਂ ਮਿਲਿਆ ਰਵਾਂਗਾ ਮੈਂ ਉਸੇ ਨਗਰ ਵਿੱਚ, ਹੋਰ ਨਹੀਂ ਕਿਤੇ ਰਹਿਣਾ, ਉੱਥੇ ਹੀ ਰਵਾਂਗਾ। ਪਰ ਤੁਸੀਂ ਮੈਨੂੰ ਦੱਸੋ ਇੱਥੋਂ ਦੇ ਲੋਕ ਕਿਹੋ ਜਿਹੇ ਨੇ? ਹੁਣ ਬਾਬਾ ਜੀ ਨੇ ਜਵਾਬ ਦਿੱਤਾ, ਭਲੇ ਪੁਰਖਾ ਜਿੱਥੇ ਤੂੰ ਆਇਆ ਇੱਥੋਂ ਦੇ ਲੋਕ ਬੜੇ ਹੀ ਚੰਗੇ, ਬੜੇ ਭਲੇ ਪੁਰਸ਼ ਨੇ, ਤੈਨੂੰ ਬੜਾ ਪਿਆਰ ਦੇਣਗੇ। ਕਹਿਣ ਲੱਗਾ, ਮੇਰਾ ਜੀਵਨ ਸਫਲਾ ਹੋ ਗਿਆ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਉਹੀ ਬਾਬਾ ਇਸ ਨਗਰ ਨੂੰ ਮਾੜਾ ਆਖ ਰਿਹਾ, ਉਹੀ ਬਾਬਾ ਇਸ ਨਗਰ ਨੂੰ ਚੰਗਾ ਆਖ ਰਿਹਾ, ਇਹਦੇ ਵਿੱਚ ਰਾਜ ਕੀ ਹੈ? ਕਿਉਂਕਿ ਬੁਰਿਆਈ ਚੰਗਿਆਈ ਸਾਡੇ ਅੰਦਰ ਹੈ, ਉਹ ਸਾਡੇ ਅੰਦਰ ਦੀ ਬਾਤ ਹੈ। ਉਸ ਬਾਬੇ ਨੇ ਉਸ ਨੌਜਵਾਨ ਦੀ ਆਵਾਜ਼ ਤੋਂ ਪਹਿਚਾਣ ਲਿਆ ਸੀ, ਕਿਉਂਕਿ ਜਿਸ ਦੀ ਆਵਾਜ਼ ਇਹੋ ਜਿਹੀ ਖਰਵੀ ਹੈ ਇਹ ਸਾਡੇ ਨਗਰ ਵਿੱਚ ਆਏਗਾ ਤੇ ਸਾਡੇ ਨਗਰ ਵਿੱਚ ਵੀ ਸਾਰਿਆਂ ਨੂੰ ਇਹੋ ਜਿਹਾ ਬਣਾਏਗਾ। ਤੁਹਾਨੂੰ ਗੁਰੂ ਨਾਨਕ ਦਾ ਬਚਨ ਯਾਦ ਹੈ, ਗੁਰੂ ਨਾਨਕ ਪਾਤਸ਼ਾਹ ਸਿਆਲਕੋਟ ਅੰਦਰ ਜਦੋਂ ਗਏ ਤੇ ਗੁਰੂ ਨਾਨਕ ਪਾਤਸ਼ਾਹ ਦੀ ਬੜੀ ਸੇਵਾ ਹੋਈ, ਬੜੀ ਸੇਵਾ ਹੋਈ। ਤੇ ਸਾਧ ਸੰਗਤ ਜਿਸ ਵੇਲੇ ਸੇਵਾ ਤੋਂ ਖੁਸ਼ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਜ ਉਹਨਾਂ ਨੂੰ ਕੀ ਆਖਿਆ? ਕਹਿਣ ਲੱਗੇ, ਉੱਜੜ ਜਾ, ਉੱਜੜ ਜਾ। ਤੇ ਸਾਧ ਸੰਗਤ ਜਦੋਂ ਬਾਬਾ ਜੀ ਅੱਗੇ ਗਏ ਤੇ ਕਈ ਐਸੇ ਲੋਕ ਸਨ ਜਿਨ੍ਹਾਂ ਪੱਥਰ ਵੀ ਮਾਰੇ, ਪੱਥਰ ਵੀ ਮਾਰੇ, ਬੁਰਾ ਭਲਾ ਵੀ ਆਖਿਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਈ ਤੁਸੀਂ ਵੱਸਦੇ ਰਹੋ, ਤੁਸੀਂ ਵੱਸਦੇ ਰਹੋ। ਭਾਈ ਸਾਹਿਬ ਭਾਈ ਮਰਦਾਨਾ ਜੀ ਕਹਿਣ ਲੱਗੇ, ਬਾਬਾ ਜੀ ਮੈਨੂੰ ਇੱਕ ਗੱਲ ਤਾਂ ਦੱਸੋ, ਜਿਨ੍ਹਾਂ ਤੁਹਾਡੀ ਸੇਵਾ ਕੀਤੀ, ਤੁਹਾਨੂੰ ਇਤਨਾ ਮਾਨ ਸਤਿਕਾਰ ਨਾਲ ਪੂਜਿਆ, ਉਹਨਾਂ ਨੂੰ ਕਹਿੰਦੇ ਹੋ ਉੱਜੜ ਜਾਓ, ਤੇ ਜਿਹੜੇ ਪੱਥਰ ਮਾਰਦੇ ਨੇ ਉਹਨਾਂ ਨੂੰ ਕਹਿੰਦੇ ਹੋ ਵੱਸਦੇ ਰਹੋ?
ਇਹ ਰਮਜ ਕੀ ਹੋਈ? ਕਹਿਣ ਲੱਗੇ ਭਾਈ ਮਰਦਾਨੇ, ਤੂੰ ਤੇ ਕੀਰਤਨੀ ਹੈ, ਤੈਨੂੰ ਤੇ ਚੰਗੀ ਤਰ੍ਹਾਂ ਪਤਾ ਹੈ, ਫਿਰ ਕਿਉਂ ਸਵਾਲ ਕੀਤਾ ਈ? ਕਹਿਣ ਲੱਗੇ ਨਹੀਂ ਬਾਬਾ ਜੀ, ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ, ਤੁਸੀਂ ਮੈਨੂੰ ਦੱਸੋ ਕਿ ਇਹਦੇ ਵਿੱਚ ਰਾਜ ਕੀ ਹੈ? ਕਹਿਣ ਲੱਗੇ ਭਲਿਆ ਪੁਰਸ਼ਾ, ਜਿਨ੍ਹਾਂ ਸੇਵਾ ਕੀਤੀ ਉਹਨਾਂ ਨੂੰ ਆਖਿਆ ਉੱਜੜ ਜਾਓ, ਇਸ ਲਈ ਆਖਿਆ ਉਹ ਜਿੱਥੇ ਜਾਣਗੇ ਉੱਥੇ ਸੇਵਾ ਪੰਥੀ ਪੈਦਾ ਕਰਨਗੇ, ਉੱਥੇ ਸੇਵਾ ਕਰਨ ਵਾਲੇ ਆਪਣੇ ਨਾਲ ਲਾਣਗੇ, ਤੇ ਜਿੱਥੇ ਜਾਣਗੇ ਉੱਥੇ ਸੇਵਾ ਦੀ ਆਦਤ ਪਾਣਗੇ, ਤੇ ਜਿਨ੍ਹਾਂ ਮਾਰੇ ਨੇ ਪੱਥਰ ਉਹਨਾਂ ਨੂੰ ਆਖਿਆ ਵਸਦੇ ਰਹੋ, ਇਸ ਲਈ ਆਖਿਆ ਇਹ ਜਿੱਥੇ ਜਾਣਗੇ ਉੱਥੇ ਆਪਣੇ ਵਰਗੇ ਬੁਰੇ ਪੈਦਾ ਕਰਨਗੇ, ਇਹ ਇੱਥੇ ਹੀ ਵਸਦੇ ਚੰਗੇ, ਇੱਥੇ ਹੀ ਰਹਿਣ, ਇਹ ਬੁਰਿਆਈ ਇੱਥੇ ਹੀ ਟੱਕੀ ਰਹਿਣੀ ਚਾਹੀਦੀ ਹੈ। ਸੋ ਸਾਧ ਸੰਗਤ ਕਈ ਵਾਰ ਐਸਾ ਹੀ ਹੁੰਦਾ ਕਿ ਚੰਗਾ ਬੁਰਾ ਇਨਸਾਨ ਆਪ ਖੁਦ ਹੈ, ਜੇ ਉਹਦੇ ਅੰਦਰ ਚੰਗਿਆਈ ਭਰੀ ਹੈ ਉਹਨੂੰ ਸਾਰੇ ਚੰਗੇ ਨਜ਼ਰ ਆਉਣਗੇ, ਤੇ ਜਿਹਦੇ ਅੰਦਰ ਬੁਰਿਆਈ ਭਰੀ ਹੈ ਉਹਨੂੰ ਸਾਰੇ ਹੀ ਬੁਰੇ ਨਜ਼ਰ ਆਉਣਗੇ, ਉਹ ਕਹੇਗਾ ਚੰਗਾ ਮੈਂ ਹੀ ਹਾਂ, ਬਾਕੀ ਸਾਰੇ ਬੁਰੇ ਹੀ। ਗੁਰੂ ਨਾਨਕ ਪਾਤਸ਼ਾਹ ਨੇ ਬਸ ਇਸੇ ਭਰਮ ਨੂੰ ਤਾਂ ਮਿਟਾਇਆ।

ਬੁਰੇ ਕੰਮਾਂ ਲਈ ਬੜੀ ਜਲਦੀ ਉੱਠਨੇ, ਤੇ ਜਦੋਂ ਨਾਮ ਜਪਣ ਦਾ ਵੇਲਾ ਹੁੰਦਾ ਉਦੋਂ ਮਾਂ ਆਵਾਜ਼ ਵੀ ਮਾਰੇ ਤੇ ਪੁੱਤ ਨਹੀਂ ਉੱਠਦਾ, ਕਹਿੰਦਾ ਮਾਂ ਦਫ਼ਤਰ ਜਾਣ ਨੂੰ ਅਜੇ ਬੜਾ ਟਾਈਮ ਪਿਆ ਹੈ, ਮੈਂ ਟਾਈਮ ਸਿਰ ਤਿਆਰ ਹੋ ਜਾਵਾਂਗਾ, ਤੂੰ ਚਿੰਤਾ ਨਾ ਕਰ, ਪਰ ਮੈਨੂੰ ਸੌ ਲੈਣ ਦੇ। ਬੁਰੇ ਕੰਮ ਕੋ ਉੱਠ ਖਲੋਇਆ ਨਾਮ ਕੀ ਵੇਲਾ, ਪੈ ਪੈ ਸੁੱਤਾ ਰਹਿੰਦਾ ਉਸ ਵੇਲੇ ਨਹੀਂ ਉੱਠਦਾ। ਇਸੇ ਲਈ ਸਤਿਗੁਰੂ ਨੇ ਖਿਆਲ ਬੜਾ ਸੁੰਦਰ ਦਿੰਦੀ ਹੋਈ ਗੱਲ ਕਹੀ ਹੈ, ਚੰਗੀ ਆਈ ਆ ਲਿਖ ਕਰੇ ਬੁਰਿਆਈ ਹੋਵੇ ਸ਼ੇਰ, ਚੰਗੇ ਕੰਮ ਲਈ ਇਹਨੂੰ ਆਲਸ ਛਾ ਜਾਂਦੀ ਹੈ ਤੇ ਬੁਰੇ ਕੰਮ ਲਈ ਸ਼ੇਰ ਬਣ ਜਾਂਦਾ ਹੈ। ਆ ਕਿਸੇ ਦਾ ਘਰ ਢਾਣਾ ਹੋਵੇ ਤੇ ਬੜੀ ਜਲਦੀ ਤਿਆਰ ਹੁੰਦਾ, ਤੇ ਕਿਸੇ ਦਾ ਘਰ ਆਬਾਦ ਕਰਨਾ ਹੋਵੇ ਬੜਾ ਮੁਸ਼ਕਿਲ ਹੈ। ਕੋਸ਼ਿਸ਼ ਕਰੀਏ ਕਿ ਕਿਸੇ ਨੂੰ ਜੋੜੀਏ ਤੋੜੀਏ ਨਾ, ਕਿਸੇ ਨੂੰ ਵਸਾਈਏ ਉਜਾੜੀਏ ਨਾ, ਕਿਸੇ ਨੂੰ ਹਸਾਈਏ ਕਿਸੇ ਨੂੰ ਰਾਈਏ ਨਾ। ਕਿਉਂਕਿ ਬਾਬੇ ਫਰੀਦ ਨੇ ਇਹ ਗੱਲ ਕਹੀ ਹੈ, ਫਰੀਦਾ ਬੁਰੇ ਦਾ ਭਲਾ ਕਰ, ਉਹ ਭਾਈ ਕਿਸੇ ਬੁਰੇ ਨਾਲ ਵੀ ਚੰਗਿਆਈ ਕਰ, ਕਿਸੇ ਬੁਰੇ ਵਾਸਤੇ ਵੀ ਚੰਗਾ ਸੋਚ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਆਂਡਾਏ, ਦਈ ਰੋਗ ਨਾ ਲੱਗਈ ਪੱਲੇ, ਸਭ ਕੁਝ ਫਾਏ। ਬਾਬਾ ਫਰੀਦ ਨੇ ਇੱਕ ਗੱਲ ਬੜੇ ਕਮਾਲ ਦੀ ਆਖੀ ਹੈ, ਤੁਹਾਡੀ ਝੋਲੀ ਪਾਵਾਂ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਇਹ ਤੂੰ ਕੀ ਵੇਖੇ, ਇਹ ਕੀ ਤੂੰ ਕਿਹਾ,

ਨਾਲ ਫਰੀਦਾ ਇਹ ਕੀ ਵੇਖ ਰਹੇ? ਦਰਵਾਜ਼ੇ ਤੇ ਬੜਾ ਸੁੰਦਰ ਘੜਿਆਲ ਲੱਗਾ ਤੇ ਕਹਿੰਦੇ ਇਸ ਘੜਿਆਲ ਨੂੰ ਵੇਖ ਕੇ ਬਾਬਾ ਫਰੀਦ ਜੀ ਸਾਨੂੰ ਉਪਦੇਸ਼ ਦਿੰਦੇ। ਇਹ ਨਿਰਦੋਸ਼ਾਂ ਮਾਰੀਆ, ਹਮ ਦੋਸ਼ਾਂ ਦਾ ਕਿਆ ਹਾਲ? ਇਹ ਕਹਿੰਦੇ ਨੇ ਨਿਰਦੋਸ਼ਾਂ ਮਾਰਿਆ ਜਾ ਰਿਹਾ, ਅਸੀਂ ਤੇ ਦੋਸ਼ੀ ਹਾਂ, ਅਸੀਂ ਤੇ ਅਵਗਣ ਆ ਰਹੇ ਹਾਂ, ਫਿਰ ਸਾਡਾ ਕੀ ਹਾਲ ਹੋਵੇਗਾ? ਕਹਿੰਦੇ ਨੇ ਬਾਬਾ ਫਰੀਦ ਜੀ ਉਸ ਨੂੰ ਵੇਖਦੇ ਰਹਿ। ਸੰਤਰੀ ਆਇਆ, ਇੱਕ ਵੱਜਦਾ ਇੱਕ ਚੋਟ ਮਾਰਦਾ, ਦੋ ਵੱਜਦੇ ਨੇ ਦੋ ਮਾਰ ਜਾਂਦਾ, ਤਿੰਨ ਵੱਜਦੇ ਨੇ ਤਿੰਨ ਮਾਰ ਜਾਂਦਾ। ਕਹਿੰਦੇ ਨੇ ਇਸੇ ਤਰ੍ਹਾਂ ਘੜੀਏ ਘੜੀਏ ਮਾਰੀਏ, ਪਹਿਰੀ ਲੈ ਸਜਾਏ। ਕਹਿੰਦੇ ਨੇ ਘੜੀ ਮੁੜੀ ਆ ਕੇ ਉਹ ਸੰਤਰੀ ਉਸ ਤੇ ਚੋਟਾਂ ਮਾਰਦਾ, ਹਰ ਪਹਿਰ ਤੇ ਉਹਨੂੰ ਸਜ਼ਾ ਮਿਲਦੀ ਹੈ। ਪਰ ਹੈ ਨਦੋਸ਼ਾ, ਸੋਹੇ ਰਾਹ ਘੜਿਆਲ ਜਿਉਂ ਦੁਖੀ ਰਹਿਣ ਵਿਹਾ ਹੈ। ਰਾਤ ਦਿਨ ਵਿਚਾਰਾ ਰੋ ਰਿਹਾ ਕਿ ਮੇਰਾ ਕੀ ਕਸੂਰ ਹੈ, ਮੈਨੂੰ ਕਿਉਂ ਬਾਰ ਬਾਰ ਚੋਟਾਂ ਪੈ ਰਹੀਆਂ ਨੇ। ਬਾਬਾ ਫਰੀਦ ਜੀ ਕਹਿੰਦੇ ਨੇ ਉਸ ਘੜਿਆਲ ਤੋਂ ਸ਼ਿਕਸ਼ਾ ਲਈਏ ਕਿ ਭਾਈ ਜੀ ਉਹ ਨਦੋਸ਼ਾ ਮਾਰਿਆ ਜਾ ਰਿਹਾ ਤੇ ਸਾਡਾ ਕੀ ਹਾਲ ਹੋਵੇਗਾ। ਇਸ ਲਈ ਆਪਣੇ ਅੰਦਰ ਗੁਣ ਪੈਦਾ ਕਰੀਏ, ਅਵਗਣਾ ਦਾ ਨਾਸ ਹੋ ਸਕੇ।

ਆਤਮ ਘਾਤੀ। ਭਾਈ ਇਹ ਦੁਰਲਭ ਦੇ ਪਾਈ ਵਡਭਾਗੀ, ਵੱਡਿਆਂ ਭਾਗਾਂ ਨਾਲ ਇਹ ਸਾਨੂੰ ਦੇਹ ਪ੍ਰਾਪਤ ਹੋਈ ਹੈ, ਦੁਰਲਭ ਜੋ ਲੱਭਿਆ ਨਾ ਲੱਭਦੀ। ਨਾਮ ਜਪ ਲੈ, ਨਾਮ ਨਾ ਜਪੇ ਤੇ ਆਤਮ ਘਾਤੀ। ਜਿਹੜੇ ਮਨੁੱਖ ਨਾਮ ਨਹੀਂ ਜਪਦੇ ਉਹ ਭਾਈ ਆਪਣੇ ਨਾਲ ਅਪਰਾਧ ਕਰਨੋਂ ਤੇ ਮੁੜਦੇ ਨਹੀਂ, ਕਿਸੇ ਨਾਲ ਅਪਰਾਧ ਕਰਨੋਂ ਤੇ ਮੁੜਦੇ ਨਹੀਂ, ਆਪਣੇ ਨਾਲ ਵੀ ਕਰ ਰਹੇ ਨੇ, ਕਿਉਂਕਿ ਨਾਮ ਨਾ ਜਪੇ ਤੇ ਆਤਮ ਘਾਤੀ। ਉਹ ਨਾਮ ਨਹੀਂ ਜਪਦੇ, ਆਪਣੀ ਆਤਮਾ ਦਾ ਆਤਮ ਘਾਤ ਕਰ ਰਹੇ ਨੇ। ਹੁਣ ਸਵਾਲ ਹੋਇਆ ਪਾਤਸ਼ਾਹ, ਆਤਮਾ ਦਾ ਆਤਮ ਘਾਤ ਕਿਵੇਂ ਹੋ ਸਕਦਾ? ਆਤਮਾ ਤੇ ਪਰਮਾਤਮਾ ਦਾ ਅਕਸ਼ ਹੈ, ਉਹ ਤੇ ਮਰਦੀ ਨਹੀਂ, ਉਹਦਾ ਆਤਮ ਘਾਤ ਕਿਵੇਂ ਹੋ ਗਿਆ? ਸਾਹਿਬ ਕਹਿੰਦੇ ਨੇ ਭਾਈ ਕਈ ਮਨੁੱਖ ਐਸੇ ਨੇ ਜਿਹੜੇ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਤੇ ਜਿਹੜੇ ਸਿਮਰਨ ਨਹੀਂ ਕਰਦੇ ਉਹ ਆਪਣੀ ਆਤਮਾ ਦਾ ਆਤਮ ਘਾਤ ਕਰਕੇ ਅਪਰਾਧ ਕਰ ਰਹੇ ਨੇ। ਪਰ ਕਿਵੇਂ? ਕਹਿੰਦੇ ਨੇ ਜਿਵੇਂ ਸਰੀਰ ਦੀ ਖੁਰਾਕ ਹੈ ਭੋਜਨ ਤੇ ਆਤਮਾ ਦੀ ਖੁਰਾਕ ਹੈ ਭਜਨ। ਸਰੀਰ ਨੂੰ ਭੋਜਨ ਨਾ ਮਿਲੇ ਸਰੀਰ ਕਮਜ਼ੋਰ ਹੋ ਜਾਂਦਾ ਹੈ, ਤੇ ਭਾਈ ਜੇ ਆਤਮਾ ਨੂੰ ਖੁਰਾਕ ਨਾ ਮਿਲੇ ਆਤਮਾ ਵੀ ਮੁਰਝਾ ਜਾਂਦੀ, ਆਤਮਾ ਵੀ ਕੁਮਲਾ ਜਾਂਦੀ ਹੈ। ਇਸ ਵਾਸਤੇ ਆਤਮਾ ਦਾ ਆਤਮ ਘਾਤ ਹੋ ਜਾਂਦਾ ਹੈ।

ਭਾਈ ਗੁਰਦਾਸ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਕਿਤਨੀ ਨਿਮਰਤਾ ਹੈ ਕਿਤਨੀ ਨਿਮਰਤਾ ਹੈ ਕਹਿੰਦੇ ਨੇ ਹੇ ਪ੍ਰਮਾਤਮਾ ਵੇਖ ਇਹ ਸਭ ਤੋਂ ਵੱਡੇ ਔਗਣ ਮੇਰੇ ਵਿੱਚ ਨੇ ਮੇਰੇ ਅੰਦਰ ਭਰੇ ਹੋਏ ਨੇ ਅੱਜ ਤੁਸੀਂ ਕਿਸੇ ਮਨੁੱਖ ਨੂੰ ਕਹਿ ਕੇ ਵੇਖੋ ਕਿ ਇਹ ਤੇਰੇ ਅੰਦਰ ਔਗਣ ਹੈ ਉਹ ਕਹਿੰਦਾ ਮੇਰੀ ਗੱਲ ਛੱਡ ਤੂੰ ਆਪਣੇ ਅੰਦਰ ਵੇਖ ਮੇਰੀ ਨਾ ਗੱਲ ਕਰ ਇਸੇ ਲਈ ਬਾਬਾ ਫਰੀਦ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ ਸੀ ਕਿ ਆਪਾਂ ਦੁਨੀਆਂ ਦੇ ਔਗਣ ਬੜੇ ਫੋਲਨੇ ਆ ਲੇਕਿਨ ਕਦੇ ਆਪਣੇ ਅੰਦਰ ਝਾਤੀ ਮਾਰ ਕੇ ਨਹੀਂ ਵੇਖੇ ਅੱਜ ਸਾਡੇ ਹਰ ਕਿਸੇ ਮਨੁੱਖ ਦੀ ਇਹ ਆਦਤ ਹੈ ਫਲਾਣਾ ਬੜਾ ਔਗਣ ਆ ਰਿਹਾ ਉਹ ਭਾਈ ਤੂੰ ਆਪਣੇ ਆਪ ਨੂੰ ਵੇਖ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗ੍ਰਹਿਵਾਨ ਮੇ ਸਿਰ ਨੀਵਾਂ ਕਰ ਦੇ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਜੇ ਤੇਰੇ ਅੰਦਰ ਔਗਣ ਨੇ ਤੂੰ ਕਿਸੇ ਦਾ ਔਗਣ ਨਾ ਫੋਲ ਜੇ ਤੂੰ ਗੁਣਵਾਨ ਹੈ ਤੇ ਕਿਸੇ ਨੂੰ ਪਿਆਰ ਨਾਲ ਸਮਝਾ ਦੇ ਪਰ ਉਹਨੂੰ ਕਹਿਣਾ ਕਿ ਤੇਰੇ ਅੰਦਰ ਇਹ ਔਗਣ ਹੈ ਪਿਆਰ ਨਾਲ ਸਮਝਾ ਦੇ ਦੇਖੋ ਹੁਣ ਭਾਈ ਸਾਹਿਬ ਜੀ ਦਾ ਸਾਨੂੰ ਸਮਝਾਉਣ ਦਾ ਤਰੀਕਾ ਬੜਾ ਸੁੰਦਰ ਹੈ ਨਾ ਆਪਣਾ ਲਾ ਰਹੇ ਨੇ ਕਹਿੰਦੇ ਜੇ ਮਾਲਕ ਅੱਗੇ ਬੇਨਤੀ ਕਰਨੀ ਹੋਵੇ ਤੇ ਕਿਵੇਂ ਕਰੀਏ ਆਪਣੇ ਔਗਣ ਬਖਸ਼ਾਣੇ ਹੋਣ ਤੇ ਕਿਵੇਂ ਬਖਸ਼ਾਈਏ ਵਿਸਾਸ ਕਾਤੀ ਅਕਿਰਤ ਕਣ ਮੈਂ ਕੋਈ ਨਾ ਰੱਖਣ ਦਾ ਮਾਲਕ ਤੇਰੇ ਤੋਂ ਸਵਾ ਮੈਨੂੰ ਕੋਈ ਨਹੀਂ ਉਹ ਰੱਖਣ ਵਾਲਾ ਵਿਸਾਸ ਕਾਤੀ ਅਕਿਰਤ ਕਣ ਕਹਿੰਦੇ ਨੇ ਬਹੁਤ ਵੱਡਾ ਔਗਣ ਵਿਸਾਸ ਕਾਤੀ ਕਹਿੰਦੇ ਨੇ ਕੀ ਹੈ ਕਿਸੇ ਨੂੰ ਵਿਸਾ ਕੇ ਮਾਰਨਾ ਤੇ ਵਿਸਾਸ ਕਾਤੀ ਕਹਿੰਦੇ ਨੇ ਮਿੱਤਰ ਕਾਤ ਉਂਝ ਮਿੱਤਰ ਬਣਾ ਲੈਣਾ ਉਂਝ ਆਪਣਾ ਕਹਿਣਾ ਉਂਝ ਪਿਆਰ ਵਿੱਚ ਲੈ ਆਉਣਾ ਤੇ ਸਾਧ ਸੰਗਤ ਉਸ ਅੰਦਰ ਚਾਕੂ ਫੇਰ ਦੇਣਾ ਇਹਨੂੰ ਕਹਿੰਦੇ ਨੇ ਵਿਸਾਸ ਕਾਤ ਕਈ ਵਾਰ ਨੀ ਤੁਸੀਂ ਕਹਿ ਦਿੰਦੇ ਕਿ ਤੂੰ ਮੇਰੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ ਮੇਰਾ ਤੇਰੇ ਤੇ ਬੜਾ ਵਿਸ਼ਵਾਸ ਸੀ ਤੂੰ ਮੇਰਾ ਵਿਸ਼ਵਾਸ ਤੋੜਿਆ ਕਿਉਂਕਿ ਅੱਜ ਹੋਈ ਇਹ ਕੁਝ ਰਿਹਾ ਵਿਸ਼ਵਾਸ ਘਾਤ ਹੋ ਰਿਹਾ ਮਿੱਤਰ ਮਿੱਤਰ ਨੂੰ ਮਾਰ ਰਿਹਾ ਇੱਥੋਂ ਤੱਕ ਵੇਖ ਲੋ ਸਿੱਖ ਸਿੱਖ ਨੂੰ ਮਾਰ ਰਿਹਾ ਇਹ ਵਿਸ਼ਵਾਸ ਘਾਤ ਨਹੀਂ ਤੇ ਹੋਰ ਕੀ ਹੈ ਅੱਜ ਸਾਡੇ ਸਿੱਖ ਪੰਥ ਅੰਦਰ ਕੀ ਹੋ ਰਿਹਾ ਸਿੱਖ ਪੰਥ ਸਿੱਖ ਸਿੱਖ ਨੂੰ ਮਾਰ ਰਿਹਾ ਵਿਸ਼ਵਾਸ ਘਾਤੀ ਅਕਿਰਤ ਕਣ ਫਿਰ ਕਹਿੰਦੇ ਨੇ ਅਕਿਰਤ ਕਣ ਉਦੋਂ ਵੀ ਪੈੜਾ ਅਕਿਰਤ ਕਣ ਉਦੋਂ ਵੀ ਪੈੜਾ ਅਕਿਰਤ ਕਣ ਕਹਿੰਦੇ ਨੇ ਜਿਹੜਾ ਕਿਸੇ ਦਾ ਕੀਤਾ ਨਾ ਜਾਣੇ ਤੁਸੀਂ ਕਿਸੇ ਦੇ ਪਰਉਪਕਾਰ ਕੀਤਾ ਪਰ ਉਹ ਨਹੀਂ ਜਾਣਦਾ ਮੈਂ ਇੱਥੇ ਬਹੁਤ ਲੋਕਾਂ ਦੀਆਂ ਐਸੀਆਂ ਸਟੋਰੀਆਂ ਸੁਣੀਆਂ ਨੇ ਜੀ ਫਲਾਣਾ ਬੰਦਾ ਇੰਡੀਆ ਤੋਂ ਇਹਨੂੰ ਮੈਂ ਬੁਲਾਇਆ ਸੀ ਪਰ ਇੱਥੇ ਆ ਕੇ ਇਹਨੇ ਮੇਰਾ ਇਸ਼ਾਨ ਵੀ ਨਹੀਂ ਮੰਨਿਆ ਅਕਿਰਤ ਕਣ ਜਿਹੜਾ ਕਿਸੇ ਦਾ ਕੀਤਾ ਨਾ ਜਾਣੇ ਕਿਸੇ ਨੂੰ ਮੰਨ ਹੀ ਨਾ ਸਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਕਿਰਤ ਕਣ ਦੀ ਇੱਕ ਤਸਵੀਰ ਵੀ ਦੱਸਦੇ ਕਹਿੰਦੇ ਨੇ ਕਿਰਤ ਕਣ ਕਿਹੋ ਜਿਹਾ ਹੁੰਦਾ

ਨਾਮ ਤੋਂ ਬਿਨਾਂ ਭਾਈ ਤੇਰਾ ਕਿਵੇਂ ਛੁਟਕਾਰਾ ਹੋ ਸਕਦਾ ਤੇ ਨਾਮ ਮਿਲਦਾ ਕਿੱਥੋਂ ਹੈ ਅੱਖਿਆ ਜਪਣ ਵਾਲਿਆਂ ਦੀ ਸੰਗਤ ਵਿੱਚ ਤੈਨੂੰ ਨਾਮ ਮਿੱਠਾ ਲੱਗਣ ਲੱਗ ਜਾਏਗਾ ਜਪਣ ਵਾਲਿਆਂ ਦੀ ਸੰਗਤ ਵਿੱਚ ਨਾਮ ਤੇਰਾ ਆਧਾਰ ਹੋ ਜਾਏਗਾ ਸਾਚ ਨਾਮ ਆਧਾਰ ਜਿਨ੍ਹਾਂ ਨੂੰ ਨਾਮ ਦਾ ਆਧਾਰ ਹੋ ਗਿਆ ਫਿਰ ਉਹਦੀਆਂ ਸਾਰੀਆਂ ਹੀ ਭੁੱਖਾਂ ਦੂਰ ਹੋ ਜਾਂਦੀਆਂ ਹਨ ਉਚਾਰਨ ਕਰੋ ਸ੍ਰੀ ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਕਿ ਇਹ ਗੁਰੂ ਦੀ ਸ਼ਰਨ ਵਿੱਚੋਂ ਮਿਲ ਸਕਦਾ ਹੈ ਜੈਸੇ ਮੰਦਰ ਮੇ ਬਲ ਹਰਨਾ ਠਹਿਰੇ ਨਾਮ ਬਿਨਾਂ ਕੈਸੇ ਪਾਰ ਉਤਰੇ ਕੁੰਭ ਬਿਨਾਂ ਜਲ ਨਾਹੇ ਟਿਕਾਵੇ ਕੁੰਭ ਕਹਿੰਦੀਆਂ ਨੇ ਘੜੇ ਨੂੰ ਆਖਿਆ ਜਿਸ ਤਰ੍ਹਾਂ ਜਲ ਕੁੰਭ ਤੋਂ ਬਿਨਾਂ ਟਿਕ ਨਹੀਂ ਸਕਦਾ ਆ ਬਰਤਨ ਤੋਂ ਬਿਨਾਂ ਜਲ ਕਿਵੇਂ ਟਿਕਾਓਗੀ ਬਈ ਉਹ ਜਲ ਬਰਤਨ ਤੋਂ ਬਿਨਾਂ ਬਿਖਰ ਜਾਂਦਾ ਜ਼ਾਇਆ ਹੋ ਜਾਂਦਾ ਤੇ ਜੇ ਤੈਨੂੰ ਵੀ ਸਤਸੰਗ ਨਹੀਂ ਪ੍ਰਾਪਤ ਹੋਇਆ ਗੁਰੂ ਕੀ ਸ਼ਰਨ ਨਹੀਂ ਪ੍ਰਾਪਤ ਹੋਈ ਤਾਂ ਤੇਰਾ ਮਨੁੱਖਾ ਜਨਮ ਵੀ ਇਸੇ ਤਰ੍ਹਾਂ ਰੁੜ ਜਾਏ ਕਿ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਗੁਰੂ ਦੀ ਸ਼ਰਨ ਵਿੱਚੋਂ ਤੈਨੂੰ ਲੋਕ ਪਰਲੋਕ ਦੇ ਸੁੱਖ ਮਿਲਣਗੇ।

ਪੁਰਖ ਵਾਹਿਗੁਰੂ ਈਸ਼ਵਰ ਦਾ ਨਾਮ ਭੁੱਲ ਜਾਵੇ ਤਾਂ ਦੁੱਖ ਆ ਜਾਂਦੇ ਹਨ। ਜਦੋਂ ਉਸਦਾ ਨਾਮ ਸਿਮਰਨ ਭਗਤੀ ਚੇਤੇ ਆ ਜਾਵੇ ਤਾਂ ਸਾਡੀਆਂ ਆਵਾਜ਼ਾਂ ਸੁੱਖਾਂ ਦੇ ਕੰਨਾਂ ਤੇ ਜਾ ਪੈਂਦੀਆਂ ਹਨ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਇਹ ਮਨੁੱਖ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਤੇ ਬੜੇ ਉਪਕਾਰ ਕੀਤੇ ਹਨ, ਉਹਨਾਂ ਉਪਕਾਰਾਂ ਨੂੰ ਚੇਤੇ ਕਰਕੇ ਹੀ ਤੂੰ ਉਹਦਾ ਸਿਮਰਨ ਕਰ। ਇਹ ਦੁੱਖ ਉਹਦੇ ਭੇਜੇ ਹੋਏ ਨਹੀਂ। ਜਦੋਂ ਤੂੰ ਉਹਦਾ ਸਿਮਰਨ ਨਹੀਂ ਕਰਦਾ, ਉਹਦਾ ਸ਼ੁਕਰਾਨਾ ਨਹੀਂ ਕਰਦਾ ਤਾਂ ਦੁੱਖ ਆ ਜਾਂਦੇ ਹਨ। ਦੁੱਖ ਤਦੇ ਜਾਂ ਵਿਸਰ ਜਾਵੇ। ਈਸ਼ਵਰ ਜਦੋਂ ਵਿਸਰ ਜਾਵੇ ਤਾਂ ਦੁੱਖ ਆ ਜਾਂਦੇ ਹਨ। ਇਸ ਲਈ ਭਾਈ ਸਿਮਰਨ ਕਰਕੇ ਹੀ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ।

ਹਰ ਅੰਮ੍ਰਿਤ ਪਿੰਨੇ ਲੋਇਆ, ਹਰ ਅੰਮ੍ਰਿਤ ਪਿੰਨੇ ਲੋਇਆ, ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵਤੀ ਕੰਚਨ ਸੋ।

ਪਿਆਰੀ ਸਾਧ ਸੰਗਤ ਜੀ, ਕਿਆ ਤੁਹਾਡਾ ਜੀ ਨਹੀਂ ਕਰਦਾ ਬਈ ਅਸੀਂ ਵੀ ਅਰਦਾਸ ਕਰੀਏ ਕਿ ਹੇ ਵਾਹਿਗੁਰੂ ਸਾਡੇ ਤੇ ਕਿਰਪਾ ਕਰ, ਸਾਡੇ ਹਿਰਦੇ ਵਿੱਚ ਇਸ ਤਰ੍ਹਾਂ ਵਸ ਕਿ ਅਸੀਂ ਤੇਰੇ ਪਿਆਰ ਵਿੱਚ ਭਿੱਜ ਕੇ ਤੇਰਾ ਕੀਰਤਨ ਕਰੀਏ, ਤੇਰਾ ਕੀਰਤਨ ਸੁਣੀਏ। ਆਓ ਉਸ ਪਿਆਰ ਵਿੱਚ ਜਪੋ ਭਾਈ, ਜਿਸ ਪਿਆਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਹੇ ਵਾਹਿਗੁਰੂ ਮੈਂ ਤੇਰੇ ਪਿਆਰ ਵਿੱਚ ਖੋ ਜਾਵਾਂ, ਗੁਆਚ ਜਾਵਾਂ, ਤੇਰੇ ਪਿਆਰ ਵਿੱਚ ਭਿੱਜ ਕੇ ਮੈਂ ਤੇਰਾ ਕੀਰਤਨ ਕਰਾਂ, ਕਿਉਂਕਿ ਉਹੀ ਪ੍ਰਵਾਨ ਹੈ ਕੀਰਤਨ ਜਿਹੜਾ ਉਸਦੇ ਪਿਆਰ ਵਿੱਚ ਹੋ ਰਿਹਾ ਹੈ। ਆਤਮ ਰਸ ਜੈ ਜਾਨ ਹੀ ਸੋ ਹੈ ਖਾਲਸੇ ਦਾ ਸਰੂਪ ਕੀ ਹੈ, ਜਿਹੜਾ ਆਤਮ ਰਸ ਵਿੱਚ ਜੁੜਿਆ ਹੋਇਆ ਇਹਦਾ ਖਾਲਸਾ ਨਾਮ ਹੈ। ਹਰ ਵੇਲੇ ਆਤਮ ਰਸ ਵਿੱਚ ਰਹਿਣਾ। ਮਹਾਰਾਜ ਨੇ ਨਿਸ਼ਾਨੀਆਂ ਦੱਸੀਆਂ ਨੇ ਖਾਲਸੇ ਦੀਆਂ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜੇ ਉਸ ਮਾਲਕ ਦੀ ਸਿਫਤ ਸਲਾਹ ਕਰਨੀ ਚਾਹੁੰਦਾ ਹੈ ਨਾ ਤਾਂ ਠਾਕੁਰ ਗਾਈਏ ਆਤਮ ਰੰਗ। ਕਿਆ ਅਸੀਂ ਆਤਮ ਰੰਗ ਵਿੱਚ ਗਾ ਰਹੇ ਹਾਂ ਜਾਂ ਤੁਸੀਂ ਸੁਣ ਰਹੇ ਹੋ? ਤਾਂ ਫਿਰ ਗੁਰੂ ਅੱਗੇ ਮਨਜ਼ੂਰ ਹੈ ਤੁਹਾਡਾ ਇੱਥੇ ਬੈਠਣਾ, ਕੀਰਤਨ ਕਰਨਾ ਔਰ ਕੀਰਤਨ ਸੁਣਨਾ। ਉਚਾਰਨ ਕਰੋ ਸ੍ਰੀ। ਉਸਦੇ ਰੰਗ ਵਿੱਚ ਪਿਆਰ ਵਿੱਚ ਆ ਕੇ ਆਓ ਅਸੀਂ ਵੀ ਉਸ ਪਿਆਰ ਦਾ ਕਿਨਕਾ ਮੰਗੀਏ, ਜਿਸ ਪਿਆਰ ਲਈ, ਜਿਸ ਰਸ ਲਈ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਵਾਸਤੇ ਵੀ ਬੇਨਤੀ ਕਰ ਰਹੇ ਹਨ। ਉਹ ਆਪ ਤਾਂ ਪ੍ਰਤੱਖ ਹਰੀ ਦਾ ਰੂਪ ਹਨ, ਉਹਨਾਂ ਨੂੰ ਕੀ ਲੋੜ ਸੀ ਮੰਗਣ ਦੀ? ਉਹਨਾਂ ਸਾਡੇ ਲਈ ਮੰਗਿਆ, ਸਾਡੇ ਲਈ ਪੂਰਨੇ ਪਾਏ ਹਨ। ਜਿਸ ਤਰ੍ਹਾਂ ਮਾਸਟਰ ਪਹਿਲਾਂ ਆਪ ਪਹਾੜਾ ਬੋਲਦਾ ਫਿਰ ਵਿਦਿਆਰਥੀ ਬੋਲਦੇ ਹਨ, ਤੇ ਗੁਰੂ ਨੇ ਵੀ ਸਾਨੂੰ ਇਸੇ ਤਰ੍ਹਾਂ ਅਰਦਾਸ ਕਰਨ ਦੀ ਜਾਚ ਦੱਸੀ ਹੈ। ਰਸ ਰਸ ਗੁਣ ਗਾਵੋ ਠਾਕੁਰ ਕੇ ਜੀ ਮੋਰੇ ਹਿਰਦੇ ਵਸੋ। ਗੋਪਾਲ ਮੇਰੇ ਹਿਰਦੇ ਵਿੱਚ ਇਸ ਤਰ੍ਹਾਂ ਵਸੋ ਕਿ ਮੈਂ ਹਰ ਵੇਲੇ ਤੇਰੇ ਗੁਣ ਗਾਉਂਦਾ ਰਹਾਂ।

ਕਹਿੰਦੇ ਨੇ ਉਹ ਹਿਰਦਾ ਹਿਰਦਾ ਨਹੀਂ ਹੈ, ਉਹ ਹਿਰਦਾ ਤਾਂ ਸ਼ਮਸ਼ਾਨ ਭੂਮਿਕਾ ਦੇ ਬਰਾਬਰ ਹੈ, ਉੱਥੇ ਮੁਰਦੇ ਜਲਦੇ ਹੀ ਰਹਿੰਦੇ ਹਨ ਸ਼ਮਸ਼ਾਨ ਭੂਮਿਕਾ, ਤੇ ਉਹ ਹਿਰਦਾ ਹੀ ਛੱਡਦਾ ਰਹਿੰਦਾ ਹਰ ਵੇਲੇ ਈਰਖਾ ਬਖੀਲੀ ਦੀ ਅੱਗ ਵਿੱਚ, ਜਿਸ ਹੀਏ ਵਿੱਚ ਸਾਈਂ ਦੇ ਮਿਲਣ ਦੀ ਸ਼ਿਕ ਨਹੀਂ ਹੈ। ਮਹਾਰਾਜ ਦਾ ਬਚਨ ਹੈ, ਬਿਰਹਾਂ ਬਿਰਹਾਂ ਆਖੀਏ, ਬਿਰਹਾਂ ਤੂੰ ਇਹ ਸੁਲਤਾਨ ਭਗਤੀ ਹੈ, ਕੀਰਤਨ ਦੀ ਭਗਤੀ ਹੈ, ਪ੍ਰਧਾਨ ਭਗਤੀ, ਪ੍ਰਧਾਨ ਭਗਤੀ ਤੋਂ ਜਦੋਂ ਆਤਮਾ ਉਡਾਰੀ ਲੈਂਦੀ ਹੈ ਆਨੰਦ ਵਿੱਚ ਆ ਕੇ, ਤੇ ਫਿਰ ਅੱਖਾਂ ਤੋਂ ਪਿਆਰ ਆਂਸੂ ਆਉਂਦੇ ਹਨ, ਇਸ ਨੂੰ ਸੁਲਤਾਨ ਭਗਤੀ ਕਿਹਾ। ਸਾਧ ਸੰਗਤ ਬੋਲੋ ਸ੍ਰੀ ਬਿਰਹਾਂ ਬਿਰਹਾਂ ਆਖੀਏ, ਬਿਰਹਾਂ ਤੂੰ ਸੁਲਤਾਨ, ਜਿਸ ਤਨ ਬਿਰਹਾਂ ਨਾ ਪੁਜੇ ਸੋ ਤਨ ਜਾਣ ਮਸਾਨ, ਤੇ ਜਿਸ ਹੀਏ ਵਿੱਚ ਸਿੱਖ ਹੈ, ਮਹਾਰਾਜ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂਕੇ, ਤੇ ਭਾਈ ਜੇ ਦਰਸ਼ਨ ਪ੍ਰਾਪਤ ਹੋ ਵੀ ਜਾਣ ਤੇ ਦਰਸ਼ਨਾਂ ਦਾ ਰਸ ਨਹੀਂ ਪ੍ਰਾਪਤ ਹੋਇਆ ਤਾਂ ਵੀ ਅਧੂਰਾ ਦਰਸ਼ਨ ਹੈ। ਇਸ ਲਈ ਮਹਾਰਾਜ ਨੇ ਕਿਹਾ ਰਸ ਰਸ ਗੁਣ ਗਾਵੋ, ਰਸ ਰਸ ਤੇਰੇ ਪਿਆਰ ਵਿੱਚ ਭਿੱਜ ਕੇ, ਔਰ ਜਿਉਂ ਜਿਉਂ ਤੇਰਾ ਦਰਸ਼ਨ ਕਰਾਂ ਤਿਉਂ ਤਿਉਂ ਹੋਰ ਭੁੱਖ ਵਧਦੀ ਜਾਵੇ। ਨਹੀਂ ਤੇ ਕਈ ਵਾਰਾਂ ਵਸਤੂ ਮਿਲ ਜਾਂਦੀ ਹੈ, ਚਾਰ ਦਿਨ ਦੀ ਖੁਸ਼ੀ ਹੁੰਦੀ ਹੈ, ਫਿਰ ਉਸ ਤੋਂ ਬਾਅਦ ਉਹਦਾ ਧਿਆਨ ਹੀ ਖਤਮ ਹੋ ਜਾਂਦਾ। ਭਾਈ ਸਾਹਿਬ ਨੰਦ ਲਾਲ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਜਦੋਂ ਆਏ ਨਾ, ਸੇਵਾ ਕੀਤੀ, ਆਪ ਫਾਰਸੀ ਵਿੱਚ ਬੜੇ ਪ੍ਰਵੀਨ ਸਨ, ਬੜੇ ਲਾਇਕ ਸਨ। ਮਹਾਰਾਜ ਕਈ ਵਾਰਾਂ ਉਸ ਨੂੰ ਅਜਮਾਇਸ਼ ਵਿੱਚ ਵੀ ਪਾ ਦਿੰਦੇ ਸਨ, ਬਈ ਕਿੱਥੇ ਤੂੰ ਚਾਂਦੀ ਦੀ ਕੁਰਸੀ ਤੇ ਬਹਿ ਕੇ ਬੱਚਿਆਂ ਨੂੰ ਪੜ੍ਹਾਉਂਦਾ ਸੀ, ਤੇ ਹੁਣ ਤਾਂ ਭਾਈ ਸਾਹਿਬ ਨੰਦ ਲਾਲ ਜੀ ਦੇ ਨੈਣ ਕਟੋਰੇ ਪਰ ਆਏ। ਉਹ ਸੱਚਿਆ ਪਾਤਸ਼ਾਹ, ਉਹ ਤਾਂ ਚਾਂਦੀ ਦੀ ਕੁਰਸੀ ਸੀ ਤਾਂ, ਆ ਜਿੱਥੇ ਤੇਰੇ ਚਰਨ ਪੈਂਦੇ ਹਨ ਨਾ, ਜ਼ਮੀਨ ਦਾ ਜ਼ਰਾ ਜ਼ਰਾ ਕੀਮਤੀ ਹੀਰਿਆਂ ਮੋਤੀਆਂ ਤੋਂ ਵੀ ਜ਼ਿਆਦਾ, ਕਰੋੜਾਂ ਸੂਰਜਾਂ ਤੋਂ ਵੀ ਵੱਧ ਚਮਕ ਪੈਂਦਾ, ਉਚਾਰਨ ਕਰੋ ਸ੍ਰੀ। ਤੇ ਇਹ ਤੋੜੀ ਜਿਹਦੇ ਮਸਤਕ ਤੇ ਲੱਗ ਜਾਵੇ ਨਾ, ਉਹ ਵੀ ਕੁੱਲ ਤਾਰਕ ਹੋ ਜਾਂਦਾ। ਤੇਰੇ ਚਰਨਾਂ ਦੀ ਤੂੜੀ ਐਵੇਂ ਤਾਂ ਨਹੀਂ ਮਿਲਦੀ। ਤੇਰੇ ਗਲੀਆਂ ਦੇ ਕੱਖ ਹੋਣ ਦਾ ਵੀ ਜਿਨ੍ਹਾਂ ਨੂੰ ਮਾਨ ਪ੍ਰਾਪਤ ਹੋ ਗਿਆ, ਉਹਨਾਂ ਦੀਆਂ ਵੀ ਇੱਕੀ ਕੁੱਲਾਂ ਤਰ ਗਈਆਂ। ਮਹਾਰਾਜ ਬੜੇ ਪ੍ਰਸੰਨ ਹੋਏ, ਨੰਦ ਲਾਲ ਤੂੰ ਭਾਈ ਕਦੇ ਕੁਝ ਮੰਗਿਆ ਨਹੀਂ, ਸਾਡਾ ਜੀ ਕਰਦਾ ਅੱਜ ਮੰਗ ਤਾਂ ਸਹੀ। ਗੁਰੂ ਵੀ ਵੇਖਦਾ ਭਾਈ ਇਹ ਕੀ ਲੈਣ ਆਏ ਹਨ, ਕਿਉਂਕਿ ਗੁਰੂ ਨਾਨਕ ਦਾ ਦਰਬਾਰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਦੀਆਂ ਭਾਵਨਾ ਪੂਰੀਆਂ ਕਰਦੇ ਹਨ। ਜਿਹੜੀ ਜਿਹੜੀ ਕੋਈ ਭਾਵਨਾ ਲੈ ਕੇ ਆਇਆ ਨਾ, ਕਈ ਐਸੇ ਵੀ ਮਨੁੱਖ ਆਉਂਦੇ ਨੇ ਬਈ ਕੋਈ ਲੂਜ਼ ਪੁਆਇੰਟ ਇਹਨਾਂ ਦਾ ਲੈ ਕੇ ਆਉਣਾ, ਬਈ ਕੀ ਇਹ ਕਰਦੇ ਹਨ, ਕੀ ਕਰ, ਉਹਨਾਂ ਨੂੰ ਵੀ ਮਿਲ ਜਾਂਦੀ ਹੈ ਥਾਂ, ਉਹਨਾਂ ਨੂੰ ਵੀ ਪਰਮੇਸ਼ਰ ਖਾਲੀ ਨਹੀਂ ਭੇਜਦਾ। ਤੇ ਕਈ ਆਉਂਦੇ ਹਨ ਸਾਚੇ ਨਾਮ ਕੀ ਲੱਗਿਆ ਭੁੱਖ, ਭੁੱਖ ਲੱਗੀ ਹੁੰਦੀ ਹੈ ਨਾਮ ਦੀ, ਤੇ ਅੰਮ੍ਰਿਤ ਬਰਸ ਰਿਹਾ ਹੁੰਦਾ ਤੇ ਪੀ ਪੀ ਕੇ ਫਿਰ ਗਦ ਗਦ ਹੋ ਜਾਂਦੇ ਹਨ। ਉਚਾਰਨ ਕਰੋ ਸ੍ਰੀ। ਜੋ ਵੀ ਕੋਈ ਸ਼ਰਧਾ ਧਾਰ ਕੇ ਆਉਂਦਾ ਹੈ ਨਾ, ਉਹੋ ਜਿਹੀ ਵਸਤੂ ਪਰਮੇਸ਼ੁਰ ਦੇ ਦਿੰਦਾ। ਜਿਹੋ ਜਿਹੀ ਕਿਸੇ ਦੀ ਖੁਰਾਕ ਹੈ ਉਹੋ ਜਿਹੀ ਮੰਨ ਲੈਂਦਾ। ਮੈਂ ਬੇਨਤੀ ਕਰ ਰਿਹਾ ਸਾਂ ਕਿ ਭਾਈ ਸਾਹਿਬ ਨੂੰ ਜਦੋਂ ਬਾਬਾ ਜੀ ਨੇ ਸਤਿਗੁਰੂ ਜੀ ਨੇ ਕਿਹਾ ਨਾ, ਨੰਦ ਲਾਲ ਕੁਝ ਮੰਗ, ਤਾਂ ਭਾਈ ਸਾਹਿਬ ਨੇ ਕੋਈ ਦੁਨਿਆਵੀ ਪਦਾਰਥ ਨਹੀਂ ਮੰਗਿਆ, ਕੋਈ ਧਨ ਦੌਲਤ ਮਹਿਲ ਮਾੜੀਆਂ ਧੀ ਪੁੱਤਰ ਦੁਨੀਆ ਦਾ ਮਰਾਤਬਾ ਜਾਂ ਕੋਈ ਚੌਧਰ ਨਹੀਂ ਮੰਗੀ। ਆਖਿਆ ਜੇ ਤੁੱਠੇ ਹੋ ਤਾਂ ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼। ਦੀਦੇ ਕਹਿੰਦੇ ਹਨ ਅੱਖਾਂ ਨੂੰ, ਤੇ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ ਹੇ ਕਲਗੀਧਰ ਪਾਤਸ਼ਾਹ, ਜੇ ਤੁੱਠਾ ਹੈ ਨਾ ਤਾਂ ਇਹਨਾਂ ਅੱਖਾਂ ਨੂੰ ਰਸ ਬਖਸ਼। ਇਹ ਅੱਖਾਂ ਤੇਰਾ ਦਰਸ਼ਨ ਤਾਂ ਕਰ ਰਹੀਆਂ ਹਨ ਪਰ ਇਹਨਾਂ ਵਿੱਚ ਰਸ ਕੋਈ ਨਹੀਂ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸੀਂ ਸਾਰੇ ਹੀ ਦਰਸ਼ਨ ਕਰ ਰਹੇ ਹਾਂ। ਦਰਸ਼ਨਾਂ ਤੋਂ ਰਸ ਮੰਨਣਾ ਇੱਕ ਅਮੋਲਕ ਦਾਤ ਹੈ, ਇੱਕ ਅਮੋਲਕ ਖਜ਼ਾਨਾ ਹੈ।
ਇੱਕ ਅਮੋਲਕ ਬਖਸ਼ਿਸ਼ ਹੈ। ਗੁਰੂ ਕੇ ਸਿੱਖ ਐਸੇ ਮਹਾਂਪੁਰਖ ਸਤਪੁਰਸ਼ ਵੀ ਗੁਰੂ ਕੇ ਸਿੱਖ ਆਉਂਦੇ ਹਨ ਜੋ ਗੁਰਦੁਆਰਾ ਸਾਹਿਬ ਵਿੱਚ ਸਤ ਸੰਗਤ ਘਰ ਵਿੱਚ ਕਦਮ ਰੱਖਿਆ ਨਹੀਂ ਤੇ ਅਰਦਾਸਾਂ ਕਰਦੀਆਂ ਨੇ ਹੇ ਵਾਹਿਗੁਰੂ ਮੈਂ ਚਿਰੀ ਵਿਛੁਨੇ ਰਾਮ ਰਾਜ, ਮੈਂ ਚਿਰਾਂ ਤੋਂ ਤੇਰੇ ਚਰਨਾਂ ਨਾਲੋਂ ਵਿਛੜਿਆ ਹੋਇਆ, ਕਰ ਕਿਰਪਾ ਮੇਲੋ ਰਾਮ। ਆਸਾ ਦੀ ਵਾਰ ਵਿੱਚ ਪੜ੍ਹਦੇ ਹੋ ਨਾ, ਗੁਰਮੁਖ ਪਿਆਰੇ ਆਏ ਮਿਲ, ਮੈਂ ਚਿਰੀ ਵਿਛੁਨੇ ਰਾਮ ਰਾਜ। ਏਡਾ ਪਿਆਰ ਲੈ ਕੇ ਆਉਂਦੇ ਹਨ ਤੇ ਫਿਰ ਨਾਮ ਦੀਆਂ ਚੋਲੀਆਂ ਭਰ ਕੇ ਦਾਤਾਂ ਲੁੱਟ ਕੇ ਘਰ ਨੂੰ ਜਾਂਦੇ ਹਨ, ਉਚਾਰਨ ਕਰੋ ਸ੍ਰੀ। ਆਖਿਆ ਨੰਦ ਲਾਲ ਮੰਗ ਕੀ ਮੰਗਦਾ ਤਾਂ ਭਾਈ ਸਾਹਿਬ ਕਹਿੰਦੇ ਨੇ ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਇਹਨਾਂ ਅੱਖਾਂ ਨੂੰ ਰਸ ਬਖਸ਼, ਤੇਰੇ ਦਰਸ਼ਨਾਂ ਦਾ ਪੂਰਨ ਆਨੰਦ ਮਾਣ ਸਕਾਂ, ਬਖਸ਼ਿਸ਼ ਮਾਣ ਸਕਾਂ, ਦਰਸ਼ਨਾਂ ਦਾ ਰਸ ਮਾਣਨਾ ਅਮੋਲਕ ਦਾਤ ਹੈ। ਹਜ਼ੂਰ ਬੜੇ ਪ੍ਰਸੰਨ ਹੋਏ, ਬਈ ਵੇਖੋ ਕਿੱਡੀ ਅਮੋਲਕ ਦਾਤ ਮੰਗ ਰਿਹਾ। ਨੰਦ ਲਾਲ ਜੋ ਮੰਗਿਆ ਈ ਇਹ ਵੀ ਤੈਨੂੰ ਦਿੱਤਾ ਤੇ ਹੋਰ ਵੀ ਕੁਝ ਮੰਗ ਲੈ। ਤਾਂ ਭਾਈ ਸਾਹਿਬ ਕਹਿਣ ਲੱਗੇ ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼, ਇਹ ਮੇਰੇ ਸੀਨੇ ਵਿੱਚ ਬੜੇ ਫਜ਼ੂਲ ਜਿਹੇ ਪ੍ਰੋਗਰਾਮ ਆਉਂਦੇ ਹਨ। ਅੱਜ ਵੀ ਐਸਾ ਥਾਂ ਥਾਂ ਤੇ ਕਲਯੁਗ ਵਰਤਿਆ ਹੋਇਆ ਕਿ ਸਤ ਸੰਗਤ ਵਿੱਚ ਵੀ ਮਨੁੱਖ ਆਉਂਦਾ ਤਾਂ ਕਈ ਮਾੜੇ ਫੁਰਨੇ ਲੈ ਕੇ ਆਉਂਦਾ, ਬਈ ਅੱਜ ਆਹ ਕਰਨਾ, ਅੱਜ ਉਹ ਕਰਨਾ, ਤੇ ਲੈਣੀ ਤਾਂ ਸੀ ਬਖਸ਼ਿਸ਼ ਗੁਰੂ ਦੀ, ਪਰ ਗੁਣਾ ਗਵਾਈ ਗੰਠੜੀ ਜਿਹੜੇ ਚਾਰ ਪੁੰਨ ਸਨ ਉਹ ਵੀ ਗਵਾ ਜਾਂਦਾ ਤੇ ਔਗਣ ਚੱਲੀ ਬਨ, ਔਗਣਾਂ ਦੀ ਪੰਡ ਚੱਕ ਕੇ ਘਰ ਨੂੰ ਜਾ ਰਿਹਾ। ਆਇਆ ਤਾਂ ਸੀ ਖੱਟਣ, ਪਰ ਸਭ ਕੁਛ ਗੁਆ ਕੇ ਜਾ ਰਿਹਾ। ਉਚਾਰਨ ਕਰੋ ਸ੍ਰੀ। ਇਸੇ ਨੂੰ ਹੀ ਮਹਾਰਾਜ ਕਹਿੰਦੇ ਨੇ ਗਰਭ ਗਲੇ, ਬੜੇ ਬੜੇ ਹੰਕਾਰੀ ਆ। ਗਰਭ ਹੁੰਦਾ ਜਿੱਥੇ ਜੀਵਨ ਬਣਦਾ ਬੱਚੇ ਦਾ, 9 ਮਹੀਨੇ ਮਾਤਾ ਦੇ ਪੇਟ ਵਿੱਚ ਬੱਚੇ ਦਾ ਜੀਵਨ ਬਣਦਾ, ਤੇ ਕਈ ਐਸੇ ਵੀ ਬੱਚੇ ਆਉਂਦੇ ਹਨ ਜਿਹੜੇ ਮਾਤਾ ਦੇ ਗਰਭ ਵਿੱਚ ਹੀ ਗਲ ਜਾਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਈ ਵਾਰਾਂ ਗੁਰੂ ਦੀ ਗੋਦ ਵਿੱਚ ਬਹਿ ਕੇ ਵੀ, ਤੇ ਜੇ ਗੁਰੂ ਤੇ ਭਾਵਨਾ ਨਹੀਂ ਬਣੀ, ਸਤਿਕਾਰ ਨਹੀਂ ਬਣਿਆ, ਸਤ ਸੰਗਤ ਵਿੱਚ ਵਿਘਨ ਪਾਉਣ ਦੀਆਂ ਵੀ ਉਹ ਤਾਂ ਸੋਚ ਰਿਹਾ, ਮਹਾਰਾਜ ਕਹਿੰਦੇ ਨੇ ਉਹ ਗਰਭ ਵਿੱਚ ਹੀ ਗਲ ਗਏ ਹਨ। ਉਚਾਰਨ ਕਰੋ ਸ੍ਰੀ। ਨੰਦ ਲਾਲ ਜੀ ਵੀ ਇਹ ਦਾਤ ਮੰਗਦੇ ਹਨ ਕਿ ਮੇਰੇ ਸੀਨੇ ਵਿੱਚ ਜਿਹੜੇ ਫਜ਼ੂਲ ਜਿਹੇ ਖਿਆਲ ਹਨ ਇਹ ਦੂਰ ਹੋ ਜਾਣ, ਤੇਰੇ ਮਿਲਣ ਦੀ ਸ਼ਿਕ ਰਹਿ ਜਾਏ। ਉਚਾਰਨ ਕਰੋ ਸ੍ਰੀ। ਤੇਰੇ ਸਿਮਰਨ ਦੀ ਸ਼ਿਕ ਰਹਿ ਜਾਵੇ। ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਸੀਨਾ ਅੰਬਰਾ ਮਗਜ਼ਨੇ ਇਸ਼ਰਾਰ ਬਖਸ਼, ਈਦ ਲੇ ਬਿਰਯਾਮ ਮਾਰਾ ਸ਼ੌਕ ਦੇ ਦਰ ਗਲੋਈਮ ਬੰਦਗੀਰਾ। ਤੌਕ ਕਹਿੰਦੇ ਹਨ ਪਟੇ ਨੂੰ, ਮੈਂ ਤੇਰੇ ਦਰ ਦਾ ਕੂਕਰ ਹਾਂ, ਮੇਰੇ ਗਲ ਵਿੱਚ ਪਟਾ ਪਾ। ਕਿਹੜਾ? ਬੰਦਗੀ ਦਾ ਪਟਾ ਪਾ। ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਮੈਂ ਜਪਦਾ ਰਹਾਂ ਸ੍ਰੀ, ਫਿਰ ਜਪੋ ਸ੍ਰੀ। ਨੰਦ ਲਾਲ ਹੋਰ ਵੀ ਕੁਝ ਮੰਗ ਲੈ ਤਾਂ ਭਾਈ ਸਾਹਿਬ ਕਹਿੰਦੇ ਨੇ ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਇਸ ਤਰ੍ਹਾਂ ਨਾ ਹੋਵੇ ਕਿਤੇ ਤੇਰੇ ਦਰਸ਼ਨ ਕਰਦਾ ਕਰਦਾ ਮਨ ਰੱਜ ਨਾ ਜਾਵੇ। ਜਿਉਂ ਜਿਉਂ ਤੇਰੇ ਦਰਸ਼ਨ ਕਰਾਂ ਤਿਉਂ ਤਿਉਂ ਇਹ ਦਰਸ਼ਨਾਂ ਦੀ ਪਿਆਸ ਵਧਦੀ ਜਾਵੇ। ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼। ਉਹ ਕਲਗੀਆਂ ਵਾਲੇ ਪਾਤਸ਼ਾਹ, ਆਪਣੇ ਦਰ ਤੋਂ ਮੈਨੂੰ ਵਾਪਸ ਨਾ ਮੋੜੀ, ਕਿਉਂਕਿ ਅੱਗੇ ਹੀ ਮੇਰੀ ਰੂਹ ਤ੍ਰਿਗੜ ਜੂਨਾਂ ਵਿੱਚ ਦੁੱਖ ਭੋਗਦੀ ਪਤਾ ਨਹੀਂ ਕਿਤਨੇ ਯੁਗਾਂ ਤੋਂ ਤੇਰੇ ਚਰਨਾਂ ਨਾਲੋਂ ਵਿਛੜੇ ਹੋਏ ਹਾਂ। ਜੇ ਹੁਣ ਚਰਨਾਂ ਵਿੱਚ ਲਾਇਆ ਹੀ ਤਾਂ ਹੁਣ ਮੇਰੀ ਇਸ ਰੂਹ ਨੂੰ ਹੁਣ ਨਾ ਰੁਲਾਵੀਂ, ਆਪਣੇ ਚਰਨਾਂ ਤੋਂ ਦੂਰ ਨਾ ਕਰੀ। ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼, ਰਹਿਮ ਕਰੀ ਮੇਰੇ ਤੇ। ਕਲਗੀਧਰ ਪਾਤਸ਼ਾਹ ਇਤਨੇ ਪ੍ਰਸੰਨ ਹੋਏ, ਕਹਿਣ ਲੱਗੇ ਨੰਦ ਲਾਲ ਅੱਜ ਤੂੰ ਜੋ ਮੰਗਣਾ ਮੰਗ ਹੀ ਲੈ, ਹੋਰ ਹੀ ਕੁਝ ਮੰਗ ਲੈ। ਤਾਂ ਭਾਈ ਸਾਹਿਬ ਕਹਿੰਦੇ ਨੇ ਹੁਣ ਮੈਂ ਆਖਰ ਵਿੱਚ ਇੱਕੋ ਹੀ ਵਸਤੂ ਮੰਗਣੀ ਹੈ, ਹੋਰ ਬਹੁਤੀ ਨਹੀਂ ਮੰਗਣੀ ਆ। ਨੰਦ ਲਾਲ ਮੰਗ ਲੈ, ਅਸੀਂ ਤਾਂ ਆਪ ਤੈਨੂੰ ਕਹਿ ਰਹੇ ਹਾਂ। ਮੈਂ ਬੇਨਤੀ ਕਰ ਰਿਹਾ ਕਿ ਪਿਆਰ ਵਾਲਿਆਂ ਨੇ ਜਦੋਂ ਵੀ ਮੰਗਿਆ ਕੋਈ ਅਮੋਲਕ ਖਜ਼ਾਨਾ ਮੰਗਿਆ, ਮੰਗਦੇ ਅਸੀਂ ਵੀ ਹਾਂ। ਇੱਕ ਗਵਾਲ ਤੇ ਪ੍ਰਸੰਨ ਹੋਇਆ ਸੀ ਬਾਦਸ਼ਾਹ, ਕਿਉਂਕਿ ਜੰਗਲ ਵਿੱਚ ਉਸਨੇ ਪਾਣੀ ਪਿਲਾਇਆ।
ਜਿੱਥੇ ਕੋਈ ਪਾਣੀ ਨੇੜੇ ਨਹੀਂ ਸੀ ਤੇ ਰਾਜੇ ਨੇ ਕਿਹਾ ਮੇਰੇ ਕੋਲ ਆਈ ਮੈਂ ਤੈਨੂੰ ਮੂੰਹ ਮੰਗਿਆ ਇਨਾਮ ਦੇਵਾਂਗਾ। ਪਰ ਉਹ ਗਾਈਆਂ ਮਈਆਂ ਚਾਰਨ ਵਾਲਾ ਗਵਾਲ ਜਦੋਂ ਗਿਆ ਬਾਦਸ਼ਾਹ ਕਹਿੰਦਾ ਮੰਗ ਕੀ ਮੰਗਦਾ। ਕਹਿਣ ਲੱਗਾ ਜੀ ਤੂੜੀ ਦੀ ਬੜੀ ਦਿੱਕਤ ਹੈ, ਦੋ ਗੱਡੇ ਤੂੜੀ ਭੇਜ ਦਿਓ। ਇਹ ਦੁਨੀਆਂ ਦੇ ਪਦਾਰਥ ਜਿਹੜੇ ਅਸੀਂ ਮੰਗਦੇ ਹਾਂ ਨਾ ਮਾਇਆ ਗੁਰੂ ਦੀ ਭੇਟਾ ਕਰਕੇ, ਇਹ ਤੂੜੀ ਦੀ ਨਿਆਈ ਹੈ, ਯਾਦ ਰੱਖਣਾ। ਜਿਨ੍ਹਾਂ ਨੇ ਗੁਰੂ ਨੂੰ ਮੰਗ ਲਿਆ ਨਾ ਉਹਨਾਂ ਨੂੰ ਕੁਝ ਹੋਰ ਮੰਗਣ ਦੀ ਲੋੜ ਹੀ ਨਹੀਂ। ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿੱਤ ਨਾ ਆਵੇ। ਐਸੀਆਂ ਵਸਤੂਆਂ ਪਿਆਰ ਵਾਲਿਆਂ ਨੇ ਮੰਗੀਆਂ। ਨੰਦ ਲਾਲ ਹੋਰ ਕੁਝ ਮੰਗ ਲੈ ਤਾਂ ਆਖਰ ਵਿੱਚ ਫਿਰ ਭਾਈ ਸਾਹਿਬ ਨੰਦ ਲਾਲ ਜੀ ਨੇ ਜੋ ਮੰਗਿਆ ਕਿਤਨਾ ਅਮੋਲਕ ਖਜ਼ਾਨਾ ਹੈ। ਹਰ ਸਰੇ ਮੂਯਮ ਜ਼ੁਬਾਨ, ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ ਮੇਰੇ ਸਰੀਰ ਦੇ 7 ਕਰੋੜ ਰੋਮ ਹਨ, ਮੂਯਮ ਜ਼ੁਬਾਨ ਕੁਨ ਅਜ ਕਰਮ। ਹੇ ਕਲਗੀਧਰ ਪਾਤਸ਼ਾਹ, ਮੇਰੇ ਸਰੀਰ ਦੇ 7 ਕਰੋੜ ਰੋਮ ਹਨ, ਸੁਰਾਖ ਹਨ, ਤੇ ਜੇ ਦੇਣ ਹੀ ਲੱਗਿਓ ਨਾ ਤਾਂ ਮੈਨੂੰ ਇੰਨੀਆਂ ਜੀਭਾਂ ਦੇ ਦਿਓ, ਇੱਕ ਇੱਕ ਰੋਮ ਵਿੱਚ ਇਹ ਜੀਭਾਂ ਲੱਗ ਜਾਣ ਇਤਨੀਆਂ। ਤੇ ਨੰਦ ਲਾਲ ਇੰਨੀਆਂ ਜੀਭਾਂ ਨਾਲ ਕੀ ਕਰੇਗਾ। ਤਾਂ ਭਾਈ ਸਾਹਿਬ ਕਹਿੰਦੇ ਨੇ ਉਹ ਸਤਿਗੁਰੂ, ਉਹ ਮੇਰਾ ਦੇ ਸਾਈਂ, ਬਖਸ਼ਿਸ਼ਾਂ ਦੇ ਸਾਗਰ, ਪਿਛਲੇ ਯੁੱਗਾਂ ਵਿੱਚ ਮਨੁੱਖ ਦੀ ਆਯੂ ਬੜੀ ਵੱਡੀ ਹੁੰਦੀ ਸੀ, ਲੱਖਾਂ ਬਰਸ, ਫਿਰ ਹਜ਼ਾਰਾਂ ਬਰਸ, ਤੇ ਹੁਣ ਤਾਂ 100 ਤੱਕ ਵੀ ਕੋਈ ਵਿਰਲਾ ਪਹੁੰਚਦਾ। ਮੇਰੀ ਉਮਰ ਛੋਟੀ ਹੈ, ਦਿਨ ਰਾਤ ਛੋਟੇ ਹਨ। ਇਹ ਕਲਗੀਧਰ ਪਾਤਸ਼ਾਹ ਜਿਹੜੇ ਹਰ ਰੋਮ ਤੇ ਜੀਭਾ ਲਾ ਦੇਵੇ ਨਾ ਕਿਤੇ, ਤੇ ਇਹਨੀਆਂ ਜੀਭਾਂ ਨਾਲ ਮੈਂ ਤੇਰਾ ਜਸ਼ ਕਰਾਂ, ਤੇਰਾ ਕੀਰਤਨ ਕਰਾਂ, ਉਚਾਰਨ ਕਰੋ ਸ੍ਰੀ। ਹਰ ਸਰੇ ਮੂਯਮ ਜ਼ੁਬਾਂ ਕੁਨ ਅਜ ਕਰਮ, ਤਾਂ ਬਿਗੋਇਦ ਵਸ਼ਬ ਹਕਰਾ ਦਮ ਬਦਮ। ਉਹ ਕਲਗੀਆਂ ਵਾਲੇ ਪਾਤਸ਼ਾਹ, ਇਹਨੀਆਂ ਜੀਭਾਂ ਨਾਲ ਵੀ ਮੈਂ ਇਹ ਦਾਤ ਮੰਗਾਂਗਾ ਜੋ ਗੁਰੂ ਅਰਜਨ ਦੇਵ ਮਹਾਰਾਜ ਮੰਗ ਰਹੇ ਹਨ। ਰਸ ਰਸ ਗੁਣ ਗਾਵੋ ਠਾਕੁਰ ਕੇ ਜੀ, ਤੁਸੀਂ ਵੀ ਮੰਗੋ ਭਾਈ। ਰਸ ਰਸ ਗੁਣ ਗਾਵੋ ਠਾਕੁਰ ਕੇ ਜੀ, ਮੋਰੇ ਹਿਰਦੇ ਵਸੋ ਗੋਪਾਲ। ਇਹ ਹੈ ਗੁਰਸਿੱਖ ਦੀ ਨਿਸ਼ਾਨੀ ਜੋ ਮੰਗਣਾ। ਗੁਰਸਿੱਖ ਦੀ ਤਸਵੀਰ ਹੈ। ਮਹਾਰਾਜ ਕਹਿੰਦੇ ਨੇ ਕੌਣ ਹੈ ਗੁਰੂ ਕਾ ਸਿੱਖ? ਕੋਈ ਸਿੱਖੀ ਦੇ ਭੇਖ ਨਾਲ ਪ੍ਰਵਾਨ ਨਹੀਂ ਹੁੰਦਾ ਗੁਰੂ ਦੇ ਦਰ ਤੇ। ਉਹ ਗੁਣ ਵੀ ਹੋਣ ਸਿੱਖੀ ਵਾਲੇ, ਜੇ ਗੁਣ ਨਹੀਂ ਹਨ ਤਾਂ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ਼ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੇ ਦੀਨ। ਤੇ ਜਿਹੜੇ ਭਾਈ ਗੁਰਸਿੱਖ ਹਨ, ਗੁਰਸਿੱਖਾਂ ਦੀ ਤਸਵੀਰ ਹੈ ਗੁਰ ਸਤਿਗੁਰ ਕਾ, ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਹੁਣ ਆਪਣੇ ਆਪਣੇ ਅੰਦਰ ਚਾਤੀ ਪਾਉਣੀ ਹੈ। ਅਸੀਂ ਭਲਕੇ ਉੱਠ ਕੇ ਜੇ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤਾਂ ਗੁਰੂ ਕੇ ਸਿੱਖ ਹਾਂ। ਪਿਆਰਿਓ, ਅੱਜ ਗੁਰੂ ਨਾਨਕ ਦਾ ਹੱਟ ਖੋਲਿਆ, ਕੁਝ ਲੈ ਕੇ ਜਾਇਓ। ਐਸਾ ਨਾ ਹੋਵੇ ਇਧਰੋਂ ਸੁਣਿਆ ਤੇ ਉਧਰੋਂ ਕੱਢ ਦਿੱਤਾ, ਫਿਰ ਸਤਿਗੁਰ ਪੂਰਾ ਕਿਆ ਕਰੇ? ਗੁਰੂ ਕੀ ਕਰ ਸਕਦਾ ਜੇ ਬਚਨ ਹੀ ਨਹੀਂ ਮੰਨਣਾ? ਇਸ ਲਈ ਅੱਜ ਕੁਝ ਲੈ ਕੇ ਜਾਣਾ, ਕੁਝ ਨਾ ਕੁਝ। ਅਵਲ ਤਾਂ 5 ਬਾਣੀਆਂ ਦਾ ਪਾਠ ਕਰਨਾ ਚਾਹੀਦਾ, ਸੁਖਮਨੀ ਸਾਹਿਬ ਦਾ ਪਾਠ ਕਰ। ਗੁਰੂ ਕੇ ਸਿੱਖ ਦੀ ਖੁਰਾਕ ਹੈ ਗੁਰੂ ਕੀ ਬਾਣੀ। ਪਰ ਮਹਾਰਾਜ ਕਹਿੰਦੇ ਨੇ ਜਿਹਨੂੰ ਜਿਹੜਾ ਕੁਝ ਵੀ ਨਹੀਂ ਨਾ ਕਰਦਾ ਉਹ ਜਾਣੇ ਜਪ ਜੀ ਸਾਹਿਬ ਦਾ ਹੀ ਪਾਠ ਕਰ ਲਵੇ ਨਾ, ਮੈਂ ਆਪਣੇ ਰਜਿਸਟਰ ਵਿੱਚੋਂ ਉਹਦਾ ਨਾਮ ਵੀ ਨਹੀਂ ਕੱਟਦਾ। ਤੇ ਜਿਹੜਾ ਜਪ ਜੀ ਦਾ ਪਾਠ ਹੀ ਨਹੀਂ ਕਰਦਾ ਆਪਣੇ ਧੰਦਿਆਂ ਤੇ ਚਲਾ ਜਾਂਦਾ। ਮਹਾਰਾਜ ਕਹਿੰਦੇ ਜਪ ਬਿਨਾ ਜੀਵੈ ਪ੍ਰਸਾਦ, ਉਹ ਨਹੀਂ ਸਿੱਖ ਮੇਰਾ ਆਦ ਜੁਗਾਦ। ਇਹ ਗੁਰੂ ਕਾ ਬਚਨ ਹੈ। ਨਾ ਪਿੱਛੇ ਉਹ ਮੇਰਾ ਸਿੱਖ ਸੀ, ਨਾ ਹੁਣ ਹੈ, ਨਾ ਰਹਿੰਦੀ ਦੁਨੀਆ ਤੱਕ ਉਹ ਸਿੱਖ ਸਦੀਵੇਗਾ ਜਿਹੜਾ ਜਪ ਜੀ ਦਾ ਪਾਠ ਹੀ ਨਹੀਂ ਕਰਦਾ। ਤੁਸੀਂ ਆਏ ਹੋ ਬਾਈ ਇੱਥੋਂ ਕੁਝ ਖੱਟਣ ਆਏ ਹੋ, ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ। ਅੱਜ ਕਰੋ ਨਮਸਕਾਰ ਕੇ ਤੁਸੀਂ ਇੱਕ ਜਪ ਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋਗੇ। ਬਾਹਾਂ ਖੜੀਆਂ ਕਰਕੇ ਅੱਜ ਪ੍ਰਣ ਕਰੋ। ਇਹ ਤੁਹਾਡੇ ਨਾਲ ਜਾਣ ਵਾਲੀ ਬਾਣੀ ਹੈ, ਤੁਹਾਡੇ ਨਾਲ ਜਾਣ ਵਾਲਾ ਧਨ ਹੈ। ਸਾਰੇ ਬਾਹਾਂ ਖੜੀਆਂ ਕਰੋ ਕੇ ਤੁਸੀਂ ਇੱਕ ਜਪ ਜੀ ਦਾ ਪਾਠ ਜ਼ਰੂਰ ਕਰਿਆ ਕਰੋਗੇ।
ਤੁਸੀਂ ਗੁਰੂ ਲਈ 15 ਮਿੰਟ ਰੋਜ਼ ਨਹੀਂ ਕੱਢ ਸਕਦੇ। ਇਹੋ ਜਿਹੇ ਆਪਾਂ ਗੁਰਸਿੱਖ ਰਹਿ ਗਏ ਹਾਂ ਕਿ 15 ਮਿੰਟ ਜਪ ਜੀ ਦਾ ਪਾਠ ਹੀ ਨਾ ਕਰੀਏ ਅਸੀਂ, ਫਿਰ ਕੀਰਤਨ ਕਰਨ ਦਾ ਤੇ ਸੁਣਨ ਦਾ ਕੀ ਲਾਭ ਹੋਇਆ। ਆਓ ਸਾਰੇ ਬਾਵਾਂ ਖੜੀਆਂ ਕਰੋ ਕਿ ਰੋਜ਼ ਜਪ ਜੀ ਦਾ ਪਾਠ ਕਰਿਆ ਕਰੋਗੇ, ਗੁਰੂ ਆਪ ਕਰਾਏਗਾ ਤੁਹਾਡੇ ਕੋਲੋਂ। ਅੱਜ ਤੁਸੀਂ ਚੋਲੀਆਂ ਭਰੀਆਂ ਹਨ ਗੁਰੂ ਦੇ ਦਰ ਤੇ ਆ ਕੇ, ਜੋ ਪ੍ਰਣ ਕੀਤਾ, ਜਿਹੜਾ ਪ੍ਰਣ ਕਰਦਾ ਦੀਨ ਲਈ ਮਰਦਾ ਨਾ, ਉਹ ਗੁਰੂ ਕਾ ਸਿੱਖ ਹੈ। ਜੋ ਲੜੈ ਦੀਨ ਕੇ ਹੇਤ, ਪਹਿਲਾਂ ਗੁਰੂ ਕੇ ਸਿੱਖ ਨੇ ਨੀਂਦਰ ਨਾਲ, ਆਲਸ ਨਾਲ, ਧੰਦਿਆਂ ਨਾਲ ਲੜਾਈ ਕਰਨੀ ਹੈ ਕਿ ਪਹਿਲਾਂ ਮੈਂ ਗੁਰੂ ਦਾ ਕੰਮ ਕਰਨਾ, ਫਿਰ ਮੈਂ ਆਪਣੇ ਪੇਟ ਦੀ ਮਜ਼ੂਰੀ ਕਰਨੀ ਹੈ। ਇਹ ਹੈ ਲੜੈ ਦੀਨ ਕੇ ਹੇਤ, ਆਪਣੇ ਦੀਨ ਧਰਮ ਲਈ ਮਰਨਾ, ਮਨ ਨਾਲ ਲੜਨਾ, ਤੇ ਫਿਰ ਦੇਸ਼ ਕੌਮ ਲਈ ਵੀ ਉਹ ਕੋਈ ਲੜ ਸਕਦੇ ਹਨ ਜਿਹੜੇ ਦੀਨ ਤੇ ਮਰਦੇ ਹਨ। ਉਚਾਰਨ ਕਰੋ ਸ੍ਰੀ ਤੋਂ, ਯਾਦ ਰੱਖੋ ਜਿਨ੍ਹਾਂ ਨੇ ਬਾਹਾਂ ਖੜੀਆਂ ਕੀਤੀਆਂ ਹਨ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਵਾਹ ਹਨ, ਤੁਸੀਂ ਨਿਤ ਨੇਮ ਨਾ ਛੱਡਣਾ, ਦਸ਼ਮੇਸ਼ ਪਿਤਾ ਕਦੇ ਤੁਹਾਡੀ ਬਾਂਹ ਨਹੀਂ ਛੱਡਣਗੇ। ਤੋ ਹੁਕਮ ਹੋਇਆ ਸੀ ਕਿ 2:30 ਵਜੇ ਸਮਾਪਤੀ ਕਰਨਾ ਕਿਰਪਾ ਕਰਕੇ, ਤਾਂ ਦਾਸ ਨੇ 10 ਮਿੰਟ ਆਪਣੇ ਸਮੇਂ ਤੋਂ ਜ਼ਿਆਦਾ ਲਾਇਆ। ਆਓ ਸਾਰੇ ਪਿਆਰ ਨਾਲ ਹੁਣ ਇਹਨਾਂ ਤੁਕਾਂ ਨੂੰ ਪੜ੍ਹੀਏ, ਫਿਰ ਕੀਰਤਨ ਸਮਾਪਤੀ ਹੈ। ਮੋਹਰੇ ਹਿਰਦੇ ਬਸੋ ਗੋਪਾਲ, ਫਿਰ ਦਾਸ ਤੋਂ ਬਾਅਦ ਫਿਰ ਬੜਾ ਹੋਰ ਸਵਾਦਲਾ ਪ੍ਰੋਗਰਾਮ ਤੁਹਾਡੇ ਸਾਹਮਣੇ ਆ ਰਿਹਾ। ਸੰਤ ਅਨੂਪ ਸਿੰਘ ਜੀ ਆ ਰਹੇ ਹਨ, ਆਖਰ ਵਿੱਚ ਉਹਨਾਂ ਨੇ ਦੇ ਸ਼ਿਵਾ ਬਰਮੋ ਇਹ ਹੈ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਾਉਣੇ ਹਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁਕਾਂ ਨੂੰ ਪੜ੍ਹ ਲਓ, ਕੋਈ ਵੀ ਰਸਨਾ ਖਾਲੀ ਨਾ ਰਵੇ। ਇੱਕ ਵਾਰ ਸਾਰੇ ਜਪ ਲਓ, ਫਿਰ ਤਬਲਾ ਵਜਾਵਾਂਗੇ। ਇੱਕ ਵਾਰ ਸਾਰੇ ਜਪੋ ਮੋਰੇ ਹਿਰਦੇ ਬਸੋ,

ਅੱਜ ਸਾਰਾ ਕੀਰਤਨ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ, ਦਰਸ਼ਨਾਂ ਦੀ ਦਾਤ ਹੀ ਮੰਗਦੇ ਆ ਰਹੇ ਹਾਂ, ਕਿਉਂਕਿ ਜਿੱਥੇ ਦਰਸ਼ਨਾਂ ਦੀ ਸ਼ਿਕ ਨਹੀਂ ਮਹਾਰਾਜ

ਵਾਹਿਗੁਰੂ ਜੀ ਕਾ ਖਾਲਸਾ। ਆਪ ਸ਼ਬਦ ਸਰਵਨ ਕਰ ਰਹੇ ਸੋ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ

ਜੋ ਕੋਈ ਉਹਦੇ ਕੋਲ ਆ ਗਿਆ ਹੈ ਉਹਦੀ ਜੁੱਤੀ ਨਹੀਂ ਗੰਢੀ, ਉਹਦੀ ਟੁੱਟੀ ਵੀ ਕੱਢ ਦਿੱਤੀ ਹੈ। ਪਰਮੇਸ਼ਰ ਦਾ ਭਗਤ ਸੀ ਸਾਧ ਸੰਗਤ, ਦੁਨੀਆਂ ਕਹਿੰਦੀ ਸੀ

ਪਹਿਲਾਂ ਮਾਂ ਗੁਰੂ ਹੁੰਦੀ ਹੈ। ਜਿਨ੍ਹਾਂ ਦੀ ਮਾਂ ਸਿੱਖ ਹੋਵੇਗੀ ਨਾ ਉਹਨਾਂ ਦੇ ਪੁੱਤਰ ਵੀ ਸਿੱਖ ਹੋ ਜਾਣਗੇ, ਤੇ ਜਿਹੜੀਆਂ ਮਾਵਾਂ ਹੀ ਸਿੱਖ ਨਹੀਂ, ਭਾਵੇਂ ਕਿੰਨਾ ਗਿਆਨ ਦਿਓ ਬੱਚਿਆਂ ਨੂੰ ਗਿਆਨ ਨਹੀਂ ਆਵੇਗਾ। ਸਭ ਤੋਂ ਵੱਡੀ ਗੱਲ, ਮਾਵਾਂ ਨੇ ਸਿੱਖੀ ਦੇ ਅੰਦਰ ਬੜਾ ਹਿੱਸਾ ਪਾਇਆ ਹੈ। ਆਪਣੇ ਬੱਚਿਆਂ ਦੇ ਨੰਨੇ ਨੰਨੇ ਬੱਚਿਆਂ ਦੇ ਟੋਟੇ ਕਰਵਾ ਕੇ ਸਤਸੰਗਤ ਗਲਾਂ ਵਿੱਚ ਹਾਰ ਪਵਾ ਲੈਣੇ, ਉਹ ਮਾਵਾਂ ਸਨ ਜਿਨ੍ਹਾਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਲਾਇਆ। ਸਾਰੀ ਦਿਹਾੜੀ ਬੱਚਿਆਂ ਦੇ ਟੋਟੇ ਕੀਤੇ ਗਏ ਨੇ ਸਤਸੰਗਤ ਜੀ, ਉਹ ਸਵਾ ਮਣ ਪੀਸ ਸ਼ਾਮ ਨੂੰ ਦੇ ਦਿੱਤਾ ਹੈ, ਪੀਥਿਆ ਗਿਆ। ਬਾਹਰ ਚੌਂਕੀਦਾਰ ਖਲੋਤਾ ਹੈ, ਬੀਬੀ ਅੰਦਰ ਪੋ ਸਵਾ ਮਣ ਪੀਠਣ ਪੀਠ ਕੇ ਨਾ ਕਹਿੰਦੀ, ਇਹ ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਪਾਠ ਸ਼ੁਰੂ ਹੈ, ਪਾਠ ਦੀ ਸਮਾਪਤੀ ਹੋਈ ਹੈ, ਅਰਦਾਸ ਹੋ ਰਹੀ ਹੈ। ਸਾਹਿਬ ਜੀ ਤੁਹਾਡੇ ਹੁਕਮ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋ ਗਏ। ਸਿਪਾਹੀ ਦੀਆਂ ਚੀਖਾਂ ਨਿਕਲ ਗਈਆਂ, ਨੀ ਧੀਏ ਨੀ ਭੈਣੇ ਨੀ ਬੱਚੀਏ, ਸਾਰੀ ਦਿਹਾੜੀ ਤੇਰੇ ਨਾਲ ਇੰਨੇ ਪਾਪ ਹੋਏ ਨੇ, ਇਹ ਕੀ ਪਈ ਆਖਣੀ? ਆਖਿਆ ਬਾਬਾ ਅਰਦਾਸ ਕਰਨੀ ਆ। ਠਹਿਰ ਜਾ ਪੁੱਤਰ, ਦੱਸ ਤੇ ਸਹੀ ਤੁਸੀਂ ਕਿੰਨਾ ਦੇ ਸਿੱਖ ਹੋ? ਆਖਿਆ ਬਾਬਾ ਮੈਂ ਦੱਸਾਂਗੀ, ਦੀਵਾਨ ਦੀ ਅਰਦਾਸ ਦੀ ਸਮਾਪਤੀ ਹੋਈ ਏ। ਤੇ ਆਖਿਆ ਬਾਬਾ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੱਖ, ਅਸੀਂ ਭਲਾ ਮੰਗਣ ਵਾਲੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ, ਹੁਕਮ ਵਿਚ ਰਹਿਣਾ ਸਾਡੇ ਵਿਰਸੇ ਵਿਚ ਆਇਆ ਹੈ, ਅਸੀਂ ਭਾਣਾ ਮੰਨਣ ਵਾਲੇ ਆ। ਤੇ ਜਿਨ੍ਹਾਂ ਦੀਆਂ ਮਾਵਾਂ ਹੀ ਸਿੱਖ ਨਹੀਂ ਉਹਨਾਂ ਦੇ ਬੱਚੇ ਸਿੱਖ ਨਹੀਂ ਹੋ ਸਕਦੇ। ਸਾਧ ਸੰਗਤ ਜਰਾ ਧਿਆਨ ਦੇਣਾ, ਫਰੀਦ ਦੀ ਮਾਂ ਸਿੱਖ ਸੀ, ਫਰੀਦ ਨੂੰ ਉਹਨੇ ਸਿੱਖ ਬਣਾ ਦਿੱਤਾ, ਏਡਾ ਬੰਦਗੀ ਵਾਲਾ ਬਣਾ ਦਿੱਤਾ ਕਿ ਉਹਨਾਂ ਨੂੰ ਨਮਸਕਾਰ ਹੁੰਦੇ ਨੇ। ਆਪਣੀ ਬਾਣੀ ਵਿਚ ਬਾਬਾ ਜੀ ਕਹਿੰਦੇ

ਵਾਹਿਗੁਰੂ ਜੀ ਫਤਿਹ, ਸ਼੍ਰੀ ਭਗਤ ਜੀ ਸਹਾਈ, ਵਾਰ ਸ਼੍ਰੀ ਭਗਤ ਜੀ ਕੇ ਪਾਤਸ਼ਾਹੀ, ਦਸਵੇਂ ਪ੍ਰਥਮ ਭਗਤ ਸਿਮਰ ਕਾ ਗੁਰੂ ਨਾਨਕ ਲੈਣ ਧਿਆਇ, ਫਿਰੰਗ ਗੁਰ ਤੇ ਅਮਰਦਾਸ ਰਾਮਦਾਸਾ ਸਹਾਇ, ਅਰਜਨ ਹਰ ਗੋਬਿੰਦ ਰਾਮ ਸਿਮਰਨ, ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਆ ਜਿਸ

ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ। ਇਹ ਨਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ।

जन्म मरण जा।

ਸੰਤ ਭਗਤ ਉਹਦੇ ਬਿਨਾਂ ਕਿਸੇ ਹੋਰ ਦਾ ਆਸਰਾ ਨਹੀਂ ਤੱਕਦੇ। ਗੁਰਮੁਖ ਬਿਨਾਂ ਵਾਹਿਗੁਰੂ ਅਕਾਲ ਪੁਰਖ ਦੇ ਕਿਸੇ ਦੀ ਓਟ ਨਹੀਂ ਤੱਕਦੇ। ਤੇ ਜਿਹੜਾ ਬੰਦਾ ਹੋਰ ਕਿਸੇ ਦੀ ਓਟ ਤੱਕਦਾ ਹੈ, ਸਮਝ ਲੈਣਾ ਅਜੇ ਭਗਤੀ ਦੇ ਮਾਰਗ ਤੇ ਕੋਈ ਨਹੀਂ ਤੁਰਿਆ। ਕਿਉਂਕਿ ਜਿਹੜਾ ਬੰਦਾ ਸ਼ਕਤੀਆਂ ਦੇ ਪਿੱਛੇ ਫਿਰਦਾ ਹੈ, ਸ਼ਾਕਤਕ ਹੈ, ਉਹ ਪਦਾਰਥਾਂ ਦੀ ਭੁੱਖ ਲੈ ਕੇ ਫਿਰਦਾ। ਭਾਈ ਭਗੀਰਥ ਨੇ ਜਿਸ ਦਿਨ ਚਤੁਰਭੁਜ ਦੇਵੀ ਦੇ ਦਰਸ਼ਨ ਕੀਤੇ ਸਨ,

पर वेखिया देवी झाड़ू दे रही आके चरणा ते टह पिया कहिंदा माता तेरे दर्शन भी होए ते झाड़ू देंदी दे लिया झाड़ू मैनू दे तू सत्तावान है तू शक्ति वाली है महामाया है ये तू की कर रही है तू झाड़ू दे रही है और वो पता है की कहती वो कहती मैं झाड़ू दे रही हूं इतने गुरु नानक ने आके बैठना इस जगह से गुरु नानक ने आके चौंकड़ा मारना है मेरे भगता मैं ओदे वास्ते झाड़ू दे रही हूं ओदे वास्ते थां शुद्ध कर रही हूं कहिंदा माता वो कौन है धरती से कोई ऐसा भी है जिदे वास्ते तैनू झाड़ू देने की लोड़ हो कहिंदी हां है मैथों वड्डा है कहिंदा तैथों किवें वड्डा हो सकदा ईश्वर तो बाद तेरी शक्ति है महामाया तेरी बड़ी वड्डी ताकत है तेरे विच्चों ही मालक ने सारा कुछ पैदा किया है कहिंदी नहीं वो मैथों वड्डा इस करके कि जेड़े मेरे नाल जुड़ते ने ना उन्हां नूं मैं पदार्थ दे सकनी हां मुक्ति मैं नहीं दे सकनी गुरु नानक नाल जेड़ा जुड़ जांदा है वो उन्हूं नाम देंदा है भगती देंदा है उच्चा इन्ना उठा दिंदा है कि कई मुक्तियां उहदे मगर मगर लगियां फिरन मनुख दे मगर मगर चार मुक्त चारे सिद्ध मिलके दूल्हा प्रभ की शरण परयो मुक्त पयो चौहू जुग जाने हो जस कीर्त माथे छत्र धरयो राजा राम जपत को ना करयो ओ नाम जपण ला देंदा इस करके मैथों वड्डा है जेड़ा नाम नाल जोड़दा है मेरे कोलों लोक संसारी मंगा मंगदे ने मैं देनी है गुरु नानक नाम नाल जोड़दा है ध्यान देना कुछ धर्मां वाले अखौती धर्मां वाले ऐसा भी करदे ने वो कहंदे ने पाप करी जाओ साडे कोल आ जाओ आपे बख्शा लवांगे साडा इष्ट आपे तुहाडे पाप अपने मोढ़ियां ते लै के तुहानू बख्शा लवेगा ते फिर बंदा तां कोई ना बणिया पाप करी जावे उहदे बख्शाउण वाला कोई बैठा जिम्मेवार बन के गल ठीक है गुरु नानक की जिम्मेवारी नहीं लैंदे वो कहंदे ने मैं तां तैनू इन्ने जोगा कर देना चाहुंदा भी तू आप ही बख्शिया जावे तेरे नाल होर भी कई बख्शे जाण हालांकि हजरत ईसा मसीह का एक वचन है उदा सेंट एंड्रयू ने बड़ा सुना उलथा किया वह कहता लोग गलत समझते ने इस बार वह कहता मेरे मगर वह आवे जो मेरे मगर चल सकता ध्यान देना बड़ी खास गल कहता मेरे मगर वह आवे जा रहे सन दुनिया बड़ी मगर तुरी जा रही थी ताड़ दी ताड़ रुक गए कहन लगे मेरे मगर सिर्फ वह आवे जो मेरे मगर चल सकता हुणे दा अर्थ लैण वाला कलेगा वह कहणगे भी वह बड़े तेज तुरदे होणगे दौड़दे होणगे या पता नहीं वह अपने खोते ते चढ़ के बड़ी तेजी नाल जा रहे होणगे ते उहनां दे मगर जिहड़े तेज नहीं तुर सकदे हो रह गए ऐसी गल नहीं उहनां कहण दा मतलब है जिहड़ा मेरी सिक्ख्या ते नहीं तुर सकदा रुक जाओ ना आओ मेरे मगर जिहड़ा मेरे मगर लग के मेरा अनुसारी होके नहीं तुर सकदा ना हमेशा महापुरश यही कहिंदे आए मगरलिया ने गल्लां बना लईआं कि तुहाडे पाप वो अपने सिर ते लै के तुहानूं बख्शा देणगे तुसीं मौजां करो खाओ पी चलो गुरु नानक ऐसा बंदे नूं नहीं रहण दिंदे गुरु नानक तां मनुख नूं सवार के साज के शुद्ध कर दिंदे ने इन्ना पवित्र कर दिंदे ने नाम नाल जोड़ के कि देवियां भी उहनां वास्ते झाड़ू देण उहनां मनुखां दा देवतियां विच भी सत्कार हो इसे करके गुरसिख की निगाह बहुत उच्ची है जांका कहया दरगह चले तो किस को नजर ले आवे तले जिहदी दरगाह च सुनी जांदी होवे ओह किसे नूं आके थले कहनूं लियांदा साहिब कलगीधर पातशाह दा सवैया रोज पढ़दे हो पाए कहे जब ते तुमरे तब ते को आंख तरे नहीं आने मैं किसे नूं आके थले लियांदा ही नहीं ए निक्कियां मोटियां ताकतां जो ओहदी रसा च चलण वालियां ने मैं ओहदी मालक दी ओट तकन तो बाद ए छोटियां मोटियां ताकतां वल क्यों तकां क्योंकि ताकतां जिहड़ियां शक्तियां जिहड़ियां रिधियां सिद्धियां वालियां ताकतां ने ए पदार्थ तां दे सकदियां ने वाहिगुरू नाल सिद्धा जोड़न वास्ते तां कोई गुरु नानक ही चाहिदा वाहिगुरू अकाल पुरख नाल सिद्धी सांझ पैदा करन दी बाणी विच नित प्रेरणा लई आपां इत्थे वी महाराज सच्चे पातशाह कहिंदे ने एक टेक गोबिंद की एक वाहिगुरू दा आसरा त्यागी अन आस होर किसे दा आसरा नहीं सब उपर समर्थ प्रभ सारिया तो वड्डी समर्था वाला सारिया तो उच्चा वाहिगुरू है पूर्ण गुणतास पूर्ण गुणा वाला जन का नाम आधार है सेवका ने नाम नू आसरा बनाया प्रभ शरणी पाहे प्रभु दी शरण पैंदे परमेश्वर का आसरा संतन मन माहे इन्हां नू भरोसा है आप रखे आप देव सी आपे प्रतपारे दीन दयाल कृपा निधे सास सास संभारे इन्हां नू ए भी मंजूर है करनहार जो कर रहे आसाई वड्याई
ਗੁਰਪੁਰੇ ਉਪਦੇਸ਼ਿਆ ਸੁਖ ਖਸਮ ਰਜ਼ਾਈ। ਮਾਲਕ ਦੀ ਰਜ਼ਾ ਵਿੱਚ ਗੁਰੂਪੁਰੇ ਨੇ ਉਪਦੇਸ਼ ਦਿੱਤਾ, ਤੈਨੂੰ ਬੜਾ ਸੁੱਖ ਮਿਲੇਗਾ। ਪੂਰੇ ਗੁਰੂ ਗੁਰੂ ਨਾਨਕ ਦਾ ਉਪਦੇਸ਼ ਹੈ, ਤੂੰ ਨਿਰੰਕਾਰ ਦੀ ਰਜ਼ਾ ਚ ਰਹੋ, ਬੜਾ ਸੁਖੀ ਰਹੇਗਾ। ਫਿਰ ਇਹਨੇ ਕੀ ਪਾਇਆ, ਚਿੰਤ ਅੰਦੇਸ਼ਾ ਗਣਤ ਤਜ ਜਨ ਹੁਕਮ ਪਛਾਤਾ, ਨਹਿ ਬਿਣਸੈ ਨਹਿ ਛੋੜ ਜਾਏ ਨਾਨਕ ਰੰਗ ਰਾਤਾ। ਇਹ ਐਸੇ ਰੰਗ ਚ ਰੱਤਾ ਹੋਇਆ ਗੁਰਮੁਖ, ਇਹਨੂੰ ਭਰੋਸਾ ਹੈ ਮਾਲਕ ਮੈਨੂੰ ਛੱਡ ਨਹੀਂ ਜਾਏਗਾ, ਉਹਦੀ ਕਿਰਪਾ ਵਿਚ ਮੈਂ ਸਦਾ ਸੁਖੀ ਵਸਾਂਗਾ। ਸਿਮਰਤ ਸਵਾਮੀ ਕਿਲ ਲਿਖਨਾਸੇ, ਕਿਸ ਨੂੰ ਯਾਦ ਕਰਨ ਨਾਲ ਪਾਪ ਧੋਤੇ ਜਾਂਦੇ ਨੇ। ਸੁਖ ਸਹਿਜ ਆਨੰਦ ਨਿਵਾਸੇ, ਸੁਖ ਸਹਿਜ ਤੇ ਆਨੰਦ ਦਾ ਵਾਸਾ ਹੁੰਦਾ ਹੈ। ਰਾਮ ਜਨਾ ਕੋ ਰਾਮ ਭਰੋਸਾ, ਰਾਮ ਜਨ ਰੱਬ ਦੇ ਬੰਦੇ ਤਾਂ ਉਹਦਾ ਆਸਰਾ ਤੱਕਦੇ। ਨਾਮ ਜਪਤ ਸਭ ਮਿਟਿਓ ਅੰਦੇਸ਼ਾ, ਨਾਮ ਜਪਦਿਆਂ ਸਾਰੇ ਵਿਸਵਸੇ ਸਾਰੇ ਸ਼ੰਕੇ ਸਾਰੇ ਅੰਦੇਸ਼ੇ ਮਿਟ ਗਏ। ਸਾਧ ਸੰਗ ਕਛ ਭਉ ਨਾ ਭਰਾਂਤੀ, ਸਤਸੰਗਿਆਂ ਚ ਮਿਲ ਕੇ ਨਿਰੰਕਾਰ ਨਾਲ ਸਾਂਝ ਪਾਉਣ ਵਾਲਿਆਂ ਨੂੰ ਨਾ ਕੋਈ ਡਰ ਹੈ ਨਾ ਕੋਈ ਭਰਮ ਹੈ। ਗੁਣ ਗੋਪਾਲ ਗਾਈਆਂ ਹੈ ਦਿਨ ਰਾਤੀ, ਵਾਹਿਗੁਰੂ ਦੇ ਗੁਣ ਗਾਉਂਦੇ ਨੇ ਦਿਨ ਰਾਤ। ਕਰ ਕਿਰਪਾ ਪ੍ਰਭ ਬੰਧਨ ਛੋਟ, ਚਰਨ ਕਮਲ ਕੀ ਦੀਨੀ ਓਟ। ਕਹੋ ਨਾਨਕ ਮਨ ਭਈ ਪ੍ਰਤੀਤ, ਜਿਨ੍ਹਾਂ ਦੇ ਮਨ ਚ ਵਿਸ਼ਵਾਸ ਆ ਗਿਆ ਯਕੀਨ ਆ ਗਿਆ। ਨਿਰਮਲ ਜਸ ਪੀਵੇ ਜਨ ਨੀਤ, ਵਾਹਿਗੁਰੂ ਦੇ ਨਿਰਮਲ ਜਸ ਦਾ ਅੰਮ੍ਰਿਤ ਦਿਨ ਰਾਤ ਪੀਂਦੇ ਨੇ। ਉਹਨਾਂ ਨੂੰ ਕਿਸੇ ਥਾਂ ਤੋਂ ਕੋਈ ਖਤਰਾ ਨਹੀਂ, ਕੋਈ ਡਰ ਨਹੀਂ, ਕਿਸੇ ਹੋਰ ਦੇ ਆਸਰੇ ਦੀ ਲੋੜ ਨਹੀਂ। ਭਾਈ ਪੈਣਾ ਜੀ ਨੂੰ ਸਾਹਿਬ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਬੁਲਾਇਆ। ਉਹ ਪੰਡਿਤ ਕਥਾ ਕਰਦਾ ਸੀ ਨਾ, ਪੋਥੀ ਮੁੱਕਣ ਤੇ ਆ ਗਈ। ਸਾਹਿਬ ਕਹਿਣ ਲੱਗੇ ਸੰਗਤ ਦਾ ਰਸ ਬਣਿਆ ਹੋਇਆ, ਪੰਡਿਤ ਜੀ ਪੋਥੀ ਮੁੱਕਣ ਲੱਗੀ ਹੈ, ਤੁਹਾਡੀ ਕਥਾ ਜੇ ਚਲਦੀ ਰਹੇ। ਕਹਿਣ ਲੱਗਾ ਜੀ ਦੂਜੀ ਪੋਥੀ ਤਾਂ ਬਨਾਰਸ ਹੈ। ਕਹਿਣ ਲੱਗੇ ਲੈ ਆਓ। ਕਹਿਣ ਲੱਗੇ ਮੈਂ ਗਿਆ ਤੇ ਕਥਾ ਦਾ ਲੜੀ ਦਾ ਕੰਮ ਜੋ ਹੈ ਟੁੱਟ ਜਾਏਗਾ, ਕਾਕੇ ਨੂੰ ਭੇਜਦੇ ਨੇ। ਸਾਹਿਬ ਕਹਿਣ ਲੱਗੇ ਜ਼ਰੂਰ ਭੇਜਦੇ। ਕਦੋਂ ਭੇਜੋਗੇ ਜੀ? ਮਹੂਰਤ ਕੱਢ ਕੇ ਦੱਸਾਂਗਾ। ਮਹੂਰਤ ਕੱਢਿਆ, ਦਿਨ ਮੱਥ ਲਿਆ, ਘੜੀ ਪੈਰ ਮੱਥ ਲਏ, ਆ ਗਿਆ ਮਹਾਰਾਜ ਫਲਾਣੇ ਦਿਨ ਕਾਕਾ, ਇੰਨੇ ਪੈਰ ਇੰਨੇ ਘੜੀ ਇੰਨੇ ਪਲ ਤੇ ਚੱਲੇਗਾ। ਸਾਹਿਬ ਕਹਿਣ ਲੱਗੇ ਠੀਕ ਹੈ, ਕਿਸੇ ਚੀਜ਼ ਦੀ ਲੋੜ ਹੋਵੇ ਦੱਸ ਦੇਣੀ। ਕਹਿਣ ਲੱਗਾ ਜੀ ਕਈ ਚਿਰਾਂ ਬਾਅਦ ਕਾਕਾ ਘਰ ਚੱਲਿਆ, ਕੋਈ ਥੋੜੀ ਜਿਹੀ ਮਾਇਆ। ਸਾਹਿਬ ਕਹਿਣ ਲੱਗੇ ਭੰਡਾਰੀ ਨੂੰ, ਕਹਿਣ ਲੱਗੇ ਜਿੰਨੀ ਮਾਇਆ ਪੰਡਿਤ ਜੀ ਕਹਿੰਦੇ ਨੇ ਦੇ ਦਿਓ। ਫੇਰ ਖਲੋਤੇ ਨੇ, ਸਾਹਿਬ ਕਹਿਣ ਲੱਗੇ ਪੰਡਿਤ ਜੀ ਹੁਣ ਦੱਸੋ। ਕਹਿਣ ਲੱਗੇ ਜੀ ਕਾਕੇ ਵਾਸਤੇ ਕੋਈ ਸਵਾਰੀ ਤਾਂ ਚਾਹੀਦੀ ਹੈ। ਸਾਹਿਬ ਕਹਿਣ ਲੱਗੇ ਵਧੀਆ ਘੋੜਾ, ਸੋਹਣਾ ਘੋੜਾ ਕਾਕੇ ਦੀ ਸਵਾਰੀ ਵਾਸਤੇ ਦੇ ਦਿਓ। ਫੇਰ ਖਲੋਤੇ ਨੇ, ਸਾਹਿਬ ਕਹਿਣ ਲੱਗੇ ਪੰਡਿਤ ਜੀ ਹੋਰ ਦੱਸੋ ਕਿ ਮਹਾਰਾਜ ਉਹ ਮਾਇਆ ਲੈ ਕੇ ਕਾਕਾ ਕੱਲਾ ਜਾਏਗਾ, ਡਰ ਲੱਗੇਗਾ। ਸੌ ਖਤਰੇ ਨੇ ਜੰਗਲ ਵੇਲੇ, ਰਸਤਾ ਲੰਬਾ ਹੈ, ਕਿੱਥੇ ਅੰਮ੍ਰਿਤਸਰ ਤੋਂ ਚੱਲ ਕੇ ਬਨਾਰਸ ਪਹੁੰਚਣਾ ਹੈ। ਸਾਹਿਬ ਕਹਿਣ ਲੱਗੇ ਚਾਰ ਪੰਜ ਅੰਗ ਰਕਸ਼ਕ ਵੀ ਦੇ ਦਿਓ, ਸਾਥੀ ਸਹਾਈ ਵੀ ਦੇ ਦਿਓ, ਸ਼ਸਤਰਧਾਰੀ ਬੰਦੇ ਨਾਲ ਜਾਣਗੇ। ਫੇਰ ਖਲੋਤਾ, ਕਹਿਣ ਲੱਗੇ ਪੰਡਿਤ ਜੀ ਹੁਣ ਦੱਸੋ। ਕਹਿਣ ਲੱਗੇ ਜੀ ਉਹ ਬ੍ਰਾਹਮਣ ਪੁੱਤਰ ਹੈ, ਰਾਜ ਖਾਏ ਪੀਏਗਾ ਕੀ? ਸਾਹਿਬ ਕਹਿਣ ਲੱਗੇ ਰਾਸ਼ਨ ਵੀ ਦੇ ਦਿਓ, ਅੰਨ ਪਾਣੀ ਸਾਰਾ ਕੁਝ ਨਾਲ ਦਿਓ, ਤੇ ਨਾਲ ਪਕਾਉਣ ਵਾਸਤੇ ਰਸੋਈਆ ਵੀ ਦੇ ਦਿਓ। ਗੱਡਾ ਸਮਾਨ ਦਾ ਲੱਦਿਆ ਗਿਆ, ਇੱਕ ਘੋੜਾ ਉਹਦੇ ਵਾਸਤੇ, ਚਾਰ ਪੰਜ ਘੋੜਿਆਂ ਵਾਲੇ ਨਾਲ ਉਹਦੇ ਅੰਗ ਰਕਸ਼ਕ, ਮਾਇਆ ਦੀਆਂ ਥੈਲੀਆਂ, ਕਿੰਨਾ ਸਾਰਾ ਅਨਾਜ, ਇਹ ਸਾਰਾ ਕੁਝ ਲੈ ਕੇ ਤਿਆਰੀ ਕਰ ਲਈ ਗਈ ਨਿਯਤ ਦਿਨ ਤੇ। ਜਿਸ ਵੇਲੇ ਸਰੋਵਰ ਦੇ ਇੱਕ ਪਾਸੇ ਜੰਗਲਾਂ ਦੇ ਵਿੱਚ ਖੁੱਲੀ ਥਾਂ ਦੇ ਵਿੱਚ ਉਹਨਾਂ ਰੁੱਖਾਂ ਦੇ ਵਿਚਕਾਰ ਪੰਡਿਤ ਜੀ ਨੇ ਹਵਨ ਤਿਆਰ ਕੀਤਾ। ਹੋਮ ਹੋ ਰਿਹਾ, ਦੇਵੀਆਂ ਦੇਵਤਿਆਂ ਦੀ ਆਰਾਧਨਾ ਹੋ ਰਹੀ, ਉਹ ਪਰਛਾਵਾਂ ਢਲਦਾ ਵੇਖ ਰਹੇ ਨੇ, ਸੂਰਜ ਉੱਠਦਾ ਵੇਖ ਰਹੇ ਨੇ। ਅਚਾਨਕ ਕਹਿਣ ਲੱਗੇ ਕਾਕਾ ਹੁਣ ਉਹ ਘੜੀ ਉਹ ਮਹੂਰਤ ਆ ਗਿਆ, ਹੁਣ ਤੂੰ ਪ੍ਰਕਰਮਾ ਕਰਕੇ ਪੂਰਨ ਹੁਤੀ ਪਾ ਕੇ ਤੂੰ ਘੋੜੇ ਤੇ ਸਵਾਰ ਹੋ। ਲੜਕੇ ਨੇ ਬਾਪ ਦੀ ਆਸ਼ੀਰਵਾਦ ਲਈ ਹਵਨ ਵਾਲੀ ਥਾਂ ਦੀ ਪ੍ਰਕਰਮਾ ਕੀਤੀ, ਸਾਰਿਆਂ ਨੇ ਵੇਦ ਮੰਤਰਾਂ ਦੇ ਉਚਾਰਨ ਦੇ ਨਾਲ ਪੂਰਨ ਹੁਤੀ ਪਾਈ, ਯੱਗ ਸੰਪੂਰਨ ਹੋਇਆ। ਲੜਕੇ ਨੇ ਬਾਪ ਦੀ ਆਸ਼ੀਰਵਾਦ ਲੈ ਕੇ ਘੋੜੇ ਤੇ ਪੈਰ ਰੱਖਿਆ, ਪਲਾਕੀ ਮਾਰ ਕੇ ਚੜ ਗਿਆ। ਬਾਪ ਨੇ ਖੜੇ ਹੋ ਕੇ ਅਸੀਸ ਦਿੱਤੀ, ਘੋੜਾ ਤੁਰਿਆ ਤੁਰਿਆ ਤੇ ਅੱਗੋਂ ਖੋਤਾ ਹੀ ਪਿਆ, ਉਹਨੇ ਘੋੜੇ ਦੀਆਂ ਵਾਗਾਂ ਖਿੱਚ ਲਈਆਂ, ਰੁਕ ਗਿਆ। ਲੜਕੇ ਨੇ ਘੋੜਾ ਰੋਕਿਆ, ਬਾਪ ਨੇ ਕਹਿਤਾ ਉਤਰਿਆ ਥੱਲੇ, ਵਾਪਸ ਉਤਰ ਆਇਆ। ਰਾਤ ਨੂੰ ਫੇਰ ਕਥਾ ਚ ਬੈਠਾ, ਮੁੰਡਾ ਨਾਲ ਬੈਠਾ। ਸਾਹਿਬ ਕਹਿਣ ਲੱਗੇ ਪੰਡਿਤ ਜੀ ਕਾਕਾ ਗਿਆ ਨੀ ਕਿ ਮਹਾਰਾਜ ਚੱਲਿਆ ਤਾਂ ਸੀ, ਬਦਸ਼ਗਨੀ ਹੋ ਗਈ। ਕੈਸੀ ਬਦਸ਼ਗਨੀ? ਕਿ ਜੀ ਖੋਤਾ ਹੀ ਪਿਆ, ਐਨ ਦੇ ਤੁਰਨ ਲੱਗੇ ਆ। ਸਾਹਿਬ ਕਹਿਣ ਲੱਗੇ ਖੋਤੇ ਦੀ ਗੱਲ ਦੀ ਕੀ ਪਰਵਾਹ ਕਰਨੀ ਸੀ, ਤੁਸੀਂ ਇਸ਼ਟ ਦੀ ਆਰਾਧਨਾ ਕਰਨੀ ਸੀ, ਪ੍ਰਭੂ ਦੀ ਆਰਾਧਨਾ ਕਰਨੀ ਸੀ। ਕਹਿਣ ਲੱਗਾ ਜੀ ਐਸੀ ਗੱਲ ਨੀ ਕੀਤੀ ਤਾਂ ਸਾਰੀ ਹੈ, ਅਗਨੀ ਨੂੰ ਸਾਕਸ਼ੀ ਮੰਗ ਕੇ ਸ੍ਰੀ ਗਣੇਸ਼ਾ ਨਮਾ ਤੋਂ ਲੈ ਕੇ 33 ਕਰੋੜ ਦੇਵਤਿਆਂ ਦਾ ਧਿਆਨ ਕੀਤਾ, ਵੇਦ ਮੰਤਰਾਂ ਦੇ ਉਚਾਰਨ ਦੇ ਨਾਲ ਮੁੰਡਾ ਤੋਰਿਆ ਸੀ, ਪਰ ਬਦਸ਼ਗਨੀ। ਸਾਹਿਬ ਕਹਿਣ ਲੱਗੇ ਨਹੀਂ, ਤੈਨੂੰ 33 ਕਰੋੜ ਦੇਵਤਿਆਂ ਤੇ ਇੰਨਾ ਵਿਸ਼ਵਾਸ ਨੀ ਜਿੰਨਾ ਖੋਤੇ ਤੇ ਵਿਸ਼ਵਾਸ, ਤੈਨੂੰ ਆਪਣੇ ਇਸ ਤੇ ਇੰਨਾ ਭਰੋਸਾ ਨੀ ਜਿੰਨਾ ਇੱਕ ਜਾਨਵਰ ਤੇ ਭਰੋਸਾ ਹੈ ਕਿ ਇਹਦੀ ਬਦਸ਼ਗਨੀ ਦੇ ਨਾਲ ਸਾਰਾ ਕੰਮ ਖਰਾਬ ਹੋ ਜਾਏਗਾ।
ਨਾ ਤੈਨੂੰ ਬੰਦਿਆਂ ਤੇ ਭਰੋਸਾ ਜਿਹੜੇ ਨਾਲ ਚੱਲੇ ਨੇ, ਨਾ ਤੈਨੂੰ ਅੰਨ ਤੇ ਭਰੋਸਾ ਹੈ, ਨਾ ਧਨ ਤੇ ਭਰੋਸਾ ਹੈ, ਨਾ ਮੁੰਡੇ ਤੇ ਭਰੋਸਾ ਹੈ, ਖੋਤੇ ਤੇ ਭਰੋਸਾ ਹੈ ਤੇਰਾ। ਉਸੇ ਵੇਲੇ ਭਾਈ ਪੈੜਾ ਜੀ ਨੇ ਆ ਕੇ ਮੱਥਾ ਟੇਕਿਆ। ਧੰਨ ਗੁਰੂ ਨਾਨਕ ਕਹਿਣ ਲੱਗੇ, ਭਾਈ ਪੈੜਾ ਜੀ ਤੁਹਾਨੂੰ ਇੱਕ ਕੰਮ ਕਹਿਣਾ ਹੈ। ਦੱਸੋ ਬਾਦਸ਼ਾਹ, ਹੁਕਮ ਕਰੋ। ਸਾਹਿਬ ਕਹਿਣ ਲੱਗੇ, ਇੰਜ ਕਰੋ, ਸੰਗਲਾ ਦੀ ਪਜਾ। ਸਤਿਵਚਨ ਪਾਤਸ਼ਾਹ ਸਾਹਿਬ ਕਹਿਣ ਲੱਗੇ, ਉੱਥੇ ਸੁਣਿਆ ਕਿ ਧੰਨ ਗੁਰੂ ਨਾਨਕ ਨੇ ਕੋਈ ਉੱਥੇ ਰਚੀ ਸੀ ਪ੍ਰਾਣ ਸੰਗਲੀ, ਉਥੋਂ ਦੇ ਸਿੱਧਾਂ ਦੇ ਹੁਕਮਾਂ ਉਹਦੇ ਪ੍ਰਸਵਾਲਾਂ ਤੇ ਸਾਹਿਬਾਂ ਨੇ ਉਹਨਾਂ ਦੇ ਉੱਤਰ ਦਿੱਤੇ ਸਨ ਤੇ ਗੁਰਬਾਣੀ ਸੰਚੈ ਕਰਨੀ ਏ, ਲੈ ਕੇ ਆਓ ਪੋਥੀ ਵੇਖੀਏ, ਜੇ ਗੁਰਬਾਣੀ ਚ ਸ਼ਾਮਲ ਕਰਨ ਜੋਗੀ ਹੋਵੇਗੀ ਤੇ ਕਰਨਾ। ਪ੍ਰਾਣ ਸੰਗਲੀ ਪੋਥੀ ਲੈ ਕੇ ਆਓ ਸਤ ਬਚਨ ਦੀ। ਕਦੋਂ ਜਾਵਾਂ? ਸਾਹਿਬ ਕਹਿਣ ਲੱਗੇ, ਹੁਣੇ ਚਲੇ ਜਾਓ, ਰਾਤ ਦਾ ਸਮਾਂ, ਹੁਣੇ ਚਲੇ ਜਾਓ, ਸਾਡੇ ਵੱਲੋਂ ਤਾਂ ਆ ਗਿਆ, ਜਦੋਂ ਮਰਜ਼ੀ ਚਲੇ ਜਾਓ। ਕਹਿਣ ਲੱਗਾ ਸਤ ਬਚਨ ਮਹਾਰਾਜ ਮੱਥਾ ਟੇਕਿਆ, ਉੱਠ ਕੇ ਤੁਰਨ ਲੱਗਾ। ਸਾਹਿਬ ਕਹਿਣ ਲੱਗੇ, ਭਾਈ ਪੈੜਾ ਜੀ ਕੋਈ ਬੰਦੇ ਚਾਰ ਨੈਲ ਨਾ ਲੈ ਜਾਓ। ਹੱਥ ਬੰਨ ਕੇ ਕਹਿਣ ਲੱਗੇ, ਪਾਤਸ਼ਾਹ ਘਰ ਬਾਹਰ ਤੇਰਾ ਪਰਵਾਸਾ, ਤੂੰ ਜਾਣ ਕੇ ਹੈ ਸੰਗ, ਮੈਂ ਬੰਦੇ ਨਾਲ ਕਾਹਦੇ ਲਈ ਲਿਆਣੇ। ਸਾਹਿਬ ਕਹਿਣ ਲੱਗੇ, ਕੋਈ ਅੰਨ ਜਨ ਲੈ ਜਾਓ ਨਾਲ, ਕੋਈ ਅੰਨ ਪਾਣੀ। ਪੰਡਿਤ ਜੀ ਸੁਣ ਰਹੇ ਨੇ, ਭਾਈ ਪੈੜਾ ਜੀ ਕਹਿੰਦੇ ਨੇ, ਪਾਤਸ਼ਾਹ ਜਿੱਥੇ ਜਾਣਾ ਅੰਨ ਮਾਲਕ ਨੇ ਦੇਣਾ, ਤੇਰੀ ਰਜ਼ਾ ਜਿੱਥੇ ਜਾਣਾ ਮਿਲ ਜਾਣਾ, ਜੀਆਂ ਸਾਰਿਆਂ ਦੀ ਸੰਭਾਲ ਤੂੰ ਆਪ ਕਰਨ ਵਾਲਾ ਹੈ ਪਾਤਸ਼ਾਹ, ਮੈਂ ਅੰਨ ਕਾਹਦੇ ਲਈ ਨਾਲ ਚੁੱਕਾਂ, ਜਿੱਥੇ ਜਾਵਾਂਗਾ ਮਿਲ ਜਾਏਗਾ। ਸਾਹਿਬ ਕਹਿਣ ਲੱਗੇ, ਫਿਰ ਇਸ ਤਰ੍ਹਾਂ ਕਰੋ, ਕੋਈ ਧਨ ਲੈ ਲਵੋ। ਕਹਿਣ ਲੱਗਾ, ਮਹਾਰਾਜ ਧਨ ਕੀ ਕਰਨਾ ਹੈ, ਐਵੇਂ ਖਬ ਖਾ ਦੇ ਖਤਰੇ ਮੁੱਲ ਲਵਾਂਗਾ। ਸਾਹਿਬ ਕਹਿਣ ਲੱਗੇ, ਲੰਮਾ ਸਫ਼ਰ ਹੈ ਮਾਲਕ, ਤੁਸੀਂ ਆਪ ਖਿਆਲ ਰੱਖਣਾ, ਮੈਂ ਧਨ ਵੀ ਕੀ ਕਰਨਾ। ਸਾਹਿਬਾਂ ਨੇ ਹਜ਼ੂਰੀ ਚ ਪਈ ਮਾਇਆ ਚ ਇੱਕ ਟਕਾ ਚੁੱਕ ਕੇ ਅੱਗੇ ਕੀਤਾ, ਇਸ ਨੇ ਝੋਲੀ ਚ ਪਵਾ ਇੱਕ ਟਕਾ, ਧਿਆਨ ਦੇਣਾ, ਕਿੱਥੇ ਅੰਮ੍ਰਿਤਸਰ ਤੋਂ ਲੈ ਕੇ ਲੰਕਾ ਤੱਕ ਦਾ ਸਫ਼ਰ, ਉਥੋਂ ਵਾਪਸ ਆਉਣਾ, ਇੱਕ ਟਕਾ ਕੋਈ ਖਰਚਾ ਤਾਂ ਲੈਣਾ। ਪਰ ਭਾਈ ਸਾਹਿਬ ਨੇ ਝੋਲੀ ਚ ਮਹਾਰਾਜ ਦੀ ਬਖਸ਼ਿਸ਼ ਸਮਝ ਕੇ ਪਵਾ ਲਿਆ, ਘੁੱਟ ਕੇ ਪੱਲੇ ਬੰਨ ਲਿਆ। ਇਤਿਹਾਸ ਗਵਾਹ ਹੈ, ਉਸੇ ਵੇਲੇ ਭਾਈ ਪੈੜਾ ਜੀ ਤੁਰ ਪਏ, ਇਕੱਲੇ ਜਾ ਕੇ ਸੰਗਲਾ ਦੀਪ ਤੋਂ ਪੋਥੀ ਲੈ ਕੇ ਆ। ਫਿਰ ਉਨ੍ਹਾਂ ਨੇ ਹਕੀਕਤ ਰਾਹ ਮੁਕਾਮ ਇੱਕ ਪੋਥੀ ਆਪ ਹੀ ਲਿਖੀ, ਜਿਹਦੇ ਵਿੱਚ ਗੁਰੂ ਕੇ ਸਿੱਖਾਂ ਦੇ ਰਾਹ ਜਿੱਥੇ ਜਿੱਥੇ ਦਰਸ਼ਨ ਹੋਏ ਤੇ ਰਾਜੇ ਸ਼ਿਵਨਾਭ ਦੀ ਸੰਤਾਨ ਜੋ ਕੁਝ ਕਰ ਰਹੀ ਸੀ ਉਹ ਸਾਰਾ ਕੁਝ ਉਸ ਹਕੀਕਤ ਰਾਹ ਮੁਕਾਮ ਚ ਦਰਜ ਕੀਤਾ। ਉਸ ਇਕੱਲੇ ਬੰਦੇ ਨੇ ਏਡਾ ਸਫ਼ਰ ਬਿਨਾਂ ਸੰਗੀਆਂ ਸਾਥੀਆਂ ਦੇ, ਬਿਨਾਂ ਧਨ ਦੇ, ਬਿਨਾਂ ਅੰਨ ਦੇ, ਕਿਹਦੇ ਸਿਰ ਤੇ ਕਰ ਲਿਆ? ਪਰਮੇਸ਼ਰ ਦੇ ਆਸਰਾ। ਇੱਕ ਨਿਰੰਕਾਰ ਦਾ ਆਸਰਾ ਜਿਨ੍ਹਾਂ ਨੇ ਬਾਣੀ ਅਨੁਸਾਰ

ਚਾਰ ਜਕਾਰੇ ਹੋਰ ਛੱਡਣੇ ਹਨ। ਔਰ ਜਿਸ ਤਰ੍ਹਾਂ ਸੂਰਮੇ ਜੰਗ ਵਿੱਚ ਜੋਸ਼ ਦੇ ਨਾਲ ਅੱਗੇ ਵਧਦੇ ਹੋਏ ਜਕਾਰੇ ਛੱਡਦੇ ਹਨ, ਇਸੇ ਤਰ੍ਹਾਂ ਹੀ ਸਾਰਿਆਂ ਨੇ ਹੱਥ ਖੜੇ ਕਰਕੇ ਚੜ੍ਹਦੀ ਕਲਾ ਵਿੱਚ ਜਕਾਰਾ ਛੱਡਣਾ ਹੈ, ਤਾਂ ਕਿ ਇਹ ਸਾਡੀ ਗੂੰਜ ਕਲਗੀਆਂ ਵਾਲੇ ਦੇ ਚਰਨਾਂ ਤੱਕ ਪਹੁੰਚੇ। ਪਾਕਿਸਤਾਨ ਦੇ ਨਾਲ ਜਿਸ ਵੇਲੇ 1972 ਦੀ ਲੜਾਈ ਲੱਗੀ ਤਾਂ ਫੌਜੀ ਜਿਹੜੇ ਸਨ ਪਿਛਾਂ ਹਟੇ, ਤਾਂ ਉਸ ਵਕਤ ਇੱਕ ਹਿੰਦੂ ਕੈਪਟਨ ਨੇ ਭੱਜਦੇ ਹੋਏ ਫੌਜੀਆਂ ਨੂੰ ਗਜਾਂ ਵਾਲੇ ਦਾ ਜਕਾਰਾ ਸੁਣੋ ਔਰ ਵਾਪਸ ਪਰਤੋ ਆਪਣੀ ਚੌਂਕੀ ਤੇ। ਔਰ ਇਹ ਹਕੀਕਤ ਹੈ, ਹਿੰਦੂ ਕੈਪਟਨ ਹੋਏ ਫੌਜੀ ਫਿਰ ਵਾਪਸ ਆਏ ਇਸ ਚੌਂਕੀ ਤੇ ਆ ਕੇ, ਫਿਰ ਹਿੰਦੁਸਤਾਨ ਦੀ ਫੌਜ ਨੇ ਕਬਜ਼ਾ ਕੀਤਾ। ਆਓ ਇਹ ਕਲਗੀਆਂ ਵਾਲੇ ਦੀ ਬਖਸ਼ਿਸ਼ ਨਾਲ ਜਕਾਰਾ ਸਾਰਾ

ਪਹਿਲਾਂ ਇਹੋ ਹੀ ਹੁਕਮ ਕੀਤਾ ਕੇਸ ਨਹੀਂ ਕਟਾਣੇ ਕਿਉਂਕਿ ਇਹ ਕੇਸ ਜਿਹੜੇ ਹਨ ਇਹ ਨੈਚੁਰਲ ਬਿਊਟੀ ਹਨ। ਆਮ ਕਈ ਵਾਰੀ ਤਾਂ ਸਵਾਲ ਕੀਤਾ ਜਾਂਦਾ ਹੈ ਕਿ ਵਾਲ ਕਿਉਂ ਰੱਖੇ ਹਨ, ਇਹ ਸਵਾਲ ਹੀ ਗਲਤ ਹੈ, ਜਦਕਿ ਸਵਾਲ ਇਹ ਹੋਣਾ ਚਾਹੀਦਾ ਵਾਲ ਕਿਉਂ ਕਟਾਏ, ਕੇਸ ਕਿਧਰੋਂ ਲਿਆ ਕੇ ਨਹੀਂ ਰੱਖੇ, ਇਹ ਸਰੀਰ ਦੇ ਨਾਲ ਹੀ ਕੁਦਰਤ ਨੇ ਸਾਨੂੰ ਬਖਸ਼ ਦਿੱਤੇ ਹਨ। ਸਾਡੇ ਦੇਸ਼ ਦੇ ਰਿਸ਼ੀ ਮੁਨੀ ਸਾਰੇ ਕੇਸਧਾਰੀ ਹੋਏ ਹਨ। ਕ੍ਰਿਸ਼ਨ ਜੀ ਮਹਾਰਾਜ ਨੂੰ ਕੇਸਵ ਕਿਹਾ ਜਾਂਦਾ ਹੈ, ਕੇਸਵ ਦਾ ਮਤਲਬ ਹੈ ਕੇਸਾਂ ਵਾਲਾ। ਸ੍ਰੀ ਰਾਮ ਚੰਦਰ ਜੀ ਮਹਾਰਾਜ ਉਹ ਵੀ ਕੇਸਾਧਾਰੀ ਸਨ, ਸ਼ਿਵਜੀ ਮਹਾਰਾਜ ਉਹ ਵੀ ਕੇਸਾਧਾਰੀ, ਹੋਰ ਵੀ ਵੱਡੇ ਵੱਡੇ ਰਿਸ਼ੀ ਮੁਨੀ ਸਾਰੇ ਕੇਸਾਧਾਰੀ ਹੋਏ ਹਨ। ਇਸਲਾਮ ਦੇ ਵਿੱਚ ਮੁਹੰਮਦ ਸਾਹਿਬ ਉਹ ਵੀ ਕੇਸਾਧਾਰੀ ਹੋਏ ਹਨ, ਔਰ ਈਸਾਈ ਧਰਮ ਵਿੱਚ ਈਸਾ ਜੀ ਉਹ ਵੀ ਕੇਸਾਧਾਰੀ ਹੋਏ ਹਨ। ਗੁਰੂ ਨਾਨਕ ਦੇ ਘਰ ਨੇ ਇਹ ਜਿਹੜਾ ਪੁਰਾਤਨ ਰੂਪ ਸੀ ਕੇਸਾਂ ਵਾਲਾ, ਇਹੋ ਹੀ ਦੁਬਾਰਾ ਇਨਸਾਨ ਨੂੰ ਬਖਸ਼ਿਆ ਔਰ ਕਿਹਾ ਕਿ ਇਸ ਦੀ ਸੰਭਾਲ ਕਰੋ। ਇਹ ਕੇਸ ਪਰਮਾਤਮਾ ਦੀ ਦੇਣ ਹਨ, ਕੋਈ ਗਿਫਟ ਦਿੰਦਾ, ਅਸੀਂ ਉਸ ਨੂੰ ਸੰਭਾਲ ਕੇ ਰੱਖਦੇ ਹਾਂ। ਇਹ ਜਿਹੜੇ ਕੇਸ ਹਨ ਇਹ ਵੀ ਪਰਮਾਤਮਾ ਦਾ ਗਿਫਟ ਹੈ, ਇਹ ਕੇਸ ਗੋਡ ਗਿਫਟ ਹਨ, ਇਹਨਾਂ ਨੂੰ ਸੰਭਾਲਣਾ ਸਾਡਾ ਫਰਜ਼ ਬਣਦਾ ਹੈ। ਕੁਝ ਨਾ ਸਮਝੇ ਕਾਰਨ, ਕੁਝ ਖੱਟੜ ਹੋਣੇ ਦੇ ਕਾਰਨ ਕੁਝ ਕਮੀਆਂ ਹਨ ਲੋਕਾਂ ਵਿੱਚ, ਜੋ ਕਿ ਮਨਾਂ ਦੇ ਵਿੱਚ ਦੁਬਦਾ ਈਰਖਾ ਪੈਦਾ ਕਰਦੀਆਂ ਹਨ। ਸਿੱਖ ਕੁਝ ਵੱਖਰੇ ਜਾਂ ਵੱਖਵਾਦੀ ਨਹੀਂ, ਸਿੱਖ ਕਿਧਰੋਂ ਬਾਹਰੋਂ ਨਹੀਂ ਆਏ, ਇਹ ਹਿੰਦੁਸਤਾਨ ਵਿੱਚੋਂ ਹੀ ਹੈ। ਔਰ ਇਹਨਾਂ ਨੂੰ ਇਹ ਰੂਪ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਸ਼ ਕੌਮ ਧਰਮ ਦੀ ਰੱਖਿਆ ਵਾਸਤੇ। ਸਿੱਖ ਪੰਥ ਸਾਜਿਆ ਮਜ਼ਲੂਮਾਂ ਦੀ ਰੱਖਿਆ ਵਾਸਤੇ, ਜੈਸਾ ਕਿ ਸਤਿਗੁਰੂ ਜੀ ਆਪ ਕਹਿੰਦੇ ਹਨ, ਧਰਮ ਚਲਾਵਨ ਸੰਤ ਵਾਰ, ਭਗਤਾਂ ਦੀ ਭਲੇ ਲੋਕਾਂ ਦੀ ਰੱਖਿਆ ਕਰਨ ਵਾਸਤੇ ਅਸੀਂ ਸੰਸਾਰ ਵਿੱਚ ਆਏ। ਇਹ ਜੋ 300 ਸਾਲਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ, ਇਸ ਨੂੰ ਸਾਰਾ ਸਿੱਖ ਜਗਤ ਔਰ ਦੇਸ਼ ਦੇ ਲੋਕ, ਵਿਦੇਸ਼ ਦੇ ਲੋਕ ਜਿਹੜੇ ਸਿੱਖ ਧਰਮ ਨਾਲ ਪਿਆਰ ਕਰਦੇ ਹਨ, ਸੂਝੀ ਰੱਖਦੇ ਹਨ, ਮਨੁੱਖਤਾ ਨਾਲ ਪਿਆਰ ਕਰਦੇ ਹਨ, ਉਹ ਅੱਜ ਦੇ ਦਿਨ ਨੂੰ ਸਰਬਸਾਂਝਾ ਦਿਨ ਮਨਾ ਰਹੇ ਹਨ। ਇੰਟਰਨੈਸ਼ਨਲ ਕੀਰਤਨ ਕੌਂਸਲ ਦੇ ਇਸਮੋ ਕੀਰਤਨੀ ਜਥੇ 1999 ਦੀ ਵਿਸਾਖੀ ਨੂੰ ਵਰਲਡ ਪੀਸ ਦੇ ਤੌਰ ਤੇ, ਵਿਸ਼ਵ ਸ਼ਾਂਤੀ ਦੇ ਤੌਰ ਤੇ ਮਨਾ ਰਹੇ ਹਨ, ਤਾਂ ਕਿ ਅਸੀਂ ਸੰਸਾਰ ਨੂੰ ਦੱਸ ਸਕੀਏ ਕਿ ਇਹ ਜਿਹੜਾ ਖਾਲਸਾ ਹੈ ਇਹ ਸਰਬੱਤ ਦੇ ਭਲੇ ਵਾਸਤੇ ਹੈ। ਜਦ ਵੀ ਕਿਸੇ ਵਿੱਚ ਗਿਰਾਵਟ ਆਵੇ, ਪੂਰਨਤਾਈਆਂ ਆਣ, ਤਾਂ ਫਿਰ ਉਸ ਨੂੰ ਸੰਭਾਲਣ ਵਾਸਤੇ ਇੱਕ ਨਵਾਂ ਰੂਪ ਦਿੱਤਾ ਜਾਂਦਾ ਹੈ। ਇਸੇ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਨਵਾਂ ਰੂਪ ਦਿੱਤਾ, ਅੰਮ੍ਰਿਤ ਦੀ ਦਾਤ ਦਿੱਤੀ ਔਰ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਪਰੋਂ ਨਿਵਾਸ।

Why do I do?

ਸਰਬ ਸੂਖ ਹਰ ਨਾਮ ਵਡਾਈ ਗੁਰਪ੍ਰਸਾਦ ਨਾਨਕ ਮਤ ਪਾਏ ਥਰੂ ਦਾ ਗ੍ਰੇਸ ਆਫ